ਕਰਮ ਸਤਿਕਾਰ ਗੁਰਸਾਹਿਬ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ, ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ, ਆਓ ਸਾਰੇ ਕੋਲੋਂ ਰਸਨਾ ਪੀਤਾ।

ਔਰ ਇਹ ਡਰ ਇਹ ਅੰਦੇਸ਼ਾ ਤਾਂ ਉਨ੍ਹਾਂ ਨੂੰ ਹੈ ਜਿਨ੍ਹਾਂ ਦੇ ਸਿਰ ਤੇ ਗੁਰੂ ਨਾ ਹੋਵੇ। ਇਹ ਅੰਦੇਸ਼ਾ ਇਹ ਡਰ ਇਹ ਭਾਉ ਨਿਗੁਰਿਆਂ ਲਈ ਹੈ ਜਿਹਦਾ ਰਾਖਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਆਪ ਹੈ। ਉਨ੍ਹਾਂ ਨੂੰ ਤਾਂ ਇਹ ਹੈ ਵੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝ।

0: ਕੋਸ਼ਿਸ਼ ਕਰਨਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪਵੈ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਇਕੱਥੇ, ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukdi maar ke paave jithe jehde aasane ch baithna chahnde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂੰ ਸਾ ਗਾਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਨ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਬਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚੰਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ ਔਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ ਨਾਲ

ਕਲਗੀ ਤਰਕੀ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤੇਰਾ ਸੁੰਦਰ ਦਾੜਾ ਹੈ, ਸੁੰਦਰ ਕੇਸ ਵੀ, ਕਹਿੰਦੇ ਇਹ ਵੀ ਜ਼ਰੂਰੀ ਹੈ ਕਿ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇ, ਤੇਰੇ ਗਲ ਵਿੱਚ ਕਿਰਪਾਨ ਵੀ ਹੋਵੇ। ਅੱਜ ਕਿਸੇ ਨੂੰ ਆਖੋ ਨਾ ਵੀ ਗੁਰਸਿੱਖਾ ਤੂੰ ਸੰਗਤ ਵਿੱਚ ਵੀ ਆਉਣਾ ਹੈ, ਨਿਤ ਨੇਮ ਕਰਦਾ ਹੈ, ਅੰਮ੍ਰਿਤ ਕਿਉਂ ਨਹੀਂ ਛਕਦਾ? ਇਹ ਜੀਵ ਕਿੰਨੇ ਬਹਾਨੇ ਮਾਰਦਾ ਹੈ ਵੀ ਮੈਂ ਕਦੀ ਦਾੜੀ ਨਹੀਂ ਕੱਟਦਾ, ਕੇਸਾਂ ਦੀ ਬੇਅਦਬੀ ਨਹੀਂ ਕਰਦਾ, ਕੀ ਹੋਇਆ ਜੇ ਖੰਡੇ ਦੀ ਪੌਲ ਨਹੀਂ ਲਈ? ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕੇ ਕਿਤੇ ਲੈ ਸਦਾ ਨੂੰ। ਜੇ ਤੂੰ ਸ਼ਸਤਰ ਦਾ ਧਾਰਨੀ ਨਹੀਂ, ਗਲ ਵਿੱਚ ਕਿਰਪਾਨ ਨਹੀਂ, ਕੱਲੇ ਕੇਸ ਰੱਖਣ ਦੇ ਨਾਲ ਤੂੰ ਸਿੰਘ ਨਹੀਂ ਬਣ ਸਕਦਾ, ਕੇਸਾਂ ਦੀ ਗੱਲ ਨਹੀਂ, ਸਤਿਗੁਰੂ ਕਹਿੰਦੇ ਬਾਲਾਂ ਦੀ ਗੱਲ ਨਹੀਂ, ਓਏ ਭਲਿਆ ਜੇ ਕੱਲੀ ਬਾਲਾਂ ਦੀ ਹੀ ਗੱਲ ਹੋਵੇ ਤੇ ਸਾਹਿਬ ਕਹਿੰਦੇ ਬਾਲ ਤੇ ਭੇਡਾਂ ਦੇ ਬਥੇਰੇ ਹੁੰਦੇ ਨੇ, ਬਾਲ ਭੇਡਾਂ ਦੇ ਬਥੇਰੇ ਹੁੰਦੇ ਨੇ। ਜਿੱਥੇ ਸੁੰਦਰ ਕੇਸ ਨੇ ਤੇ ਗੱਲ ਵਿੱਚ ਕਿਰਪਾਨ ਵੀ ਹੋਵੇ। ਅੱਜ ਇੱਕ ਗੁਰਸਿੱਖ ਆਇਆ ਕਲਗੀਧਰ ਪਾਤਸ਼ਾਹ ਕੋਲ, ਪਾਤਸ਼ਾਹ ਮੇਰੇ ਮਨ ਦੀ ਬੜੀ ਇੱਛਾ ਹੈ ਕਿ ਅੱਜ ਤੁਸੀਂ ਮੇਰੇ ਘਰ ਭੋਜਨ ਛਕੋ। ਕਲਗੀਧਰ ਆਖਣ ਲੱਗੇ ਚੰਗਾ ਵੇ ਗੁਰਸਿੱਖਾ, ਸ਼ਾਮ ਨੂੰ ਆ ਜਾਵੀ, ਰਾਤ ਦਾ ਦੀਵਾਨ ਸਜੇਗਾ, ਉਸ ਤੋਂ ਬਾਅਦ ਤੇਰੇ ਘਰ ਚੱਲਾਂਗੇ। ਅੱਜ ਇਹ ਗੁਰਸਿੱਖ ਘਰ ਗਿਆ, ਬੜਾ ਖੁਸ਼। ਘਰ ਵਾਲੀ ਨੂੰ ਆਖਣ ਲੱਗਾ ਵੀ ਅੱਜ ਕਲਗੀਧਰ ਨੇ ਆਪਣੇ ਘਰ ਆਉਣਾ ਹੈ ਤੇ ਭੋਜਨ ਛਕਣਾ ਹੈ, ਸੁੰਦਰ ਭੋਜਨ ਬਣਾਇਆ। ਸ਼ਾਮ ਹੋਈ ਤੇ ਇਹ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਾ, ਰਾਤਰੀ ਦਾ ਦੀਵਾਨ ਸਜਿਆ ਤੇ ਅੱਜ ਇਸ ਗੁਰਸਿੱਖ ਨੇ ਹੱਥ ਜੋੜ ਕੇ ਤਰਲਾ ਕੀਤਾ ਵੀ ਪਾਤਸ਼ਾਹ ਹੁਣ ਤੁਸੀਂ ਮੇਰੇ ਘਰ ਚੱਲਣਾ ਹੈ ਭੋਜਨ ਛਕਣ ਵਾਸਤੇ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਣ ਲੱਗੇ ਚੱਲ ਵੇ ਗੁਰਸਿੱਖਾ, ਤੇਰੇ ਨਾਲ ਬਚਨ ਕੀਤਾ ਹੋਇਆ ਹੈ, ਚੱਲ ਤੇਰੇ ਘਰ ਚੱਲੀਏ।

ਤੇਰੇ ਘਰ ਮੈਂ ਕਿਵੇਂ ਭੋਜਨ ਛਕ ਸਕਦਾ ਹਾਂ? ਤੂੰ ਖੰਡੇ ਦੀ ਪੌਲ ਨੀ ਲਈ ਤੇ ਗੁਰਸਿੱਖਾ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਮੈਂ ਉਹਨਾਂ ਦੇ ਘਰ ਭੋਜਨ ਨਹੀਂ ਦੇ ਕਰਦਾ। ਅੱਜ ਸਤਿਗੁਰੂ ਇੰਨੀ ਗੱਲ ਆਖ ਕੇ ਵਾਪਸ ਕਦਮ ਪੁੱਟੇ ਤੇ ਆਪਣੇ ਆਸਣ ਤੇ ਬੈਠ ਗਏ। ਅੱਜ ਇਸ ਗੁਰਸਿੱਖ ਨੂੰ ਬੜਾ ਹੀ ਦੁੱਖ ਲੱਗਾ, ਬੜਾ ਬੈਰਾਗ ਆਇਆ। ਆਪਣੇ ਘਰ ਪੁੱਜਾ, ਘਰ ਵਾਲੀ ਦੇਖ ਕੇ ਹੈਰਾਨ ਹੋ ਗਈ, ਸਵਾਮੀ ਇਕੱਲੇ ਹੀ ਆ ਗਏ ਹੋ, ਸਤਿਗੁਰੂ ਨਹੀਂ ਆਏ? ਇਸ ਨੇ ਆਖਿਆ ਵੀ ਭਲੀਏ, ਉਹ ਤਾਂ ਨਹੀਂ ਆਏ ਕਿ ਮੈਂ ਅੰਮ੍ਰਿਤ ਦਾ ਧਾਰਨੀ ਨਹੀਂ, ਆਪਾਂ ਗੁਰੂ ਵਾਲੇ ਨਹੀਂ। ਨਗੁਰੇ ਕਾ ਹੈ ਨਾਉ ਬੁਰਾ, ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਆਖਣ ਲੱਗੇ, ਨਗੁਰਿਆਂ ਦਾ ਤੇ ਨਾ ਹੀ ਬੁਰਾ ਹੈ, ਘਰ ਮੈਂ ਕਿਵੇਂ ਜਾ ਸਕਦਾ ਹਾਂ? ਅੱਜ ਇਹ ਗੁਰਸਿੱਖ ਘਰ ਵਾਲੀ ਨੂੰ ਆਖਣ ਲੱਗਾ ਵੀ ਚੱਲ ਮੇਰੇ ਨਾਲ, ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਚੱਲੀਏ ਤੇ ਅੰਮ੍ਰਿਤ ਛਕੀਏ। ਘਰ ਵਾਲੀ ਆਖਣ ਲੱਗੀ, ਮੈਂ ਤੇ ਅੰਮ੍ਰਿਤ ਨਹੀਂ ਛਕਦੀ, ਕਲਗੀਧਰ ਆਪਣੇ ਘਰ ਨਹੀਂ ਆਉਂਦੇ, ਨਾ ਆਉਣ ਮੈਂ ਨਹੀਂ ਅੰਮ੍ਰਿਤ ਛਕਣਾ। ਤੇ ਸੱਚ ਜਾਣੋ, ਅੱਜ ਗੁਰਸਿੱਖ ਉੱਠ ਕੇ ਤੁਰ ਪਿਆ। ਐ ਭਲੀਏ, ਜਿਸ ਘਰ ਵਿੱਚ ਕਲਗੀਧਰ ਨਹੀਂ ਆਉਂਦੇ, ਉਸ ਘਰ ਵਿੱਚ ਮੈਂ ਕਿਵੇਂ ਰਹਿ ਸਕਦਾ? ਅੱਜ ਤੋਂ ਮੈਂ ਇਹ ਘਰ ਛੱਡਿਆ, ਤੈਨੂੰ ਵੀ ਛੱਡਿਆ ਤੇ ਮੈਂ ਚੱਲਿਆ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਤੇ ਮੈਂ ਅੰਮ੍ਰਿਤ ਛੱਕ ਕੇ ਉਹਨਾਂ ਦਾ ਹੋ ਜਾਣਾ ਹੈ। ਉੱਠ ਕੇ ਤੁਰ ਪਿਆ ਤੇ ਜਦੋਂ ਉੱਠ ਕੇ ਤੁਰਿਆ, ਇਹ ਗੱਲਾਂ ਆਖ ਕੇ ਘਰ ਵਾਲੀ ਨੱਸ ਕੇ ਮਗਰ ਗਈ। ਸਵਾਮੀ, ਤੁਹਾਡੇ ਤੋਂ ਬਗੈਰ ਮੈਂ ਕਿਸ ਜੋਗੀ ਹਾਂ? ਚਲੋ ਮੈਂ ਵੀ ਨਾਲ ਚੱਲਦੀ ਹਾਂ। ਅੱਜ ਦੋਨੋਂ ਜਾਣੇ ਆਏ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ, ਪੰਜਾਂ ਸਿੰਘਾਂ ਨੂੰ ਤਰਲਾ ਕੀਤਾ ਤੇ ਅੱਜ ਅੰਮ੍ਰਿਤ ਛਕ ਲਿਆ। ਗਲ ਵਿੱਚ ਪਾ ਕੇ ਕਿਰਪਾਨਾ, ਸੋਹਣੀ ਸਿਰ ਤੇ ਸਿੱਖ ਨੇ ਦਸਤਾਰ ਸਜਾਈ ਤੇ ਅੱਜ ਫਿਰ ਸ਼ਾਮ ਦੇ ਦੀਵਾਨ ਵਿੱਚ ਇਹ ਗੁਰਸਿੱਖ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਫਤਿਹ ਬੁਲਾਈ, ਆਖਣ ਲੱਗਾ, ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਖ ਕੇ ਹੈਰਾਨ ਹੋ ਗਏ, ਗੁਰੂ ਵਾਲਾ ਬਣ ਗਿਆ ਹੈ। ਪਾਤਸ਼ਾਹ ਜੀ ਦੇਖ ਕੇ ਖੁਸ਼ੀ ਵਿੱਚ ਪਾਰ ਆਏ, ਉੱਠ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ। ਅੱਜ ਗੁਰਸਿੱਖ ਨੇ ਹੰਝੂ ਕੇਰੇ, ਅੱਖਾਂ ਵਿੱਚੋਂ ਹੰਝੂ ਕੇਰ ਰਿਹਾ ਹੈ। ਸਤਿਗੁਰੂ ਹੁਣ ਤੇ ਮੇਰੇ ਘਰ ਚੱਲੋਗੇ? ਰਹਿਮਤਾਂ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਓਏ ਗੁਰਸਿੱਖਾ, ਮੈਂ ਤੇਰੇ ਘਰ ਨਹੀਂ ਜਾਣਾ ਤੇ ਹੋਰ ਕਿਸ ਦੇ ਘਰ ਜਾਣਾ ਹੈ? ਮੈਂ ਆਪਣੇ ਸਿੰਘਾਂ ਦੇ ਘਰ ਨਹੀਂ ਜਾਣਾ ਤੇ ਕਿਹਨਾਂ ਦੇ ਘਰ ਜਾਣਾ ਹੈ? ਮੈਂ ਤੇ ਉਡੀਕਦਾ ਰਹਿੰਦਾ ਹਾਂ, ਕਦੋਂ ਮੇਰਾ ਸਿੰਘ ਬੁਲਾਵੇ ਤੇ ਮੈਂ ਜਾਵਾਂ। ਅੱਜ ਸਤਿਗੁਰਾਂ ਨੇ ਇਹਨਾਂ ਦੇ ਘਰ ਜਾ ਕੇ ਭੋਜਨ ਛਕਿਆ ਤੇ ਰਹਿਮਤਾਂ ਨਾਲ ਝੋਲੀਆਂ ਭਰਤੀਆਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਪੰਜਾਂ ਕਾਰਨਾਂ ਦਾ ਧਾਰਨ

ਆਗਿਆ ਹੈ, ਇਹ ਮੇਰਾ ਹੁਕਮ ਹੈ। ਵੀ ਇਹ ਨਹੀਂ ਕਲਗੀਧਰ ਪਾਤਸ਼ਾਹ ਕੇਸਾਂ ਦੇ ਨਾਲ ਪਿਆਰ ਨਹੀਂ ਕਰਦੇ। ਕਿੰਨਾ ਪਿਆਰ ਹੈ, ਕਿੰਨਾ ਨਿਉ ਹੈ ਕੇਸਾਂ ਦੇ ਨਾਲ। ਤਖ਼ਤ ਦਾ ਨਾਮ ਵੀ ਸ੍ਰੀ ਕੇਸਗੜ੍ਹ ਸਾਹਿਬ ਰੱਖ ਦਿੱਤਾ। ਆਓ ਮਨ ਵਿਰਥੀਆਂ ਜੋੜੀਏ।

ਸੁੰਦਰ ਇਸ ਦੇ ਮੁਖ ਤੇ ਦਾੜਾ ਤੇ ਨਾਮ ਦੀ ਚਿਹਰੇ ਤੇ ਲਾਲੀ। ਅੱਜ ਜਦੋਂ ਇਸ ਨੇ ਆ ਕੇ ਸਤਿਗੁਰਾਂ ਨੂੰ ਗੁਰਫਤਿਹ ਬੁਲਾਈ ਤੇ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਇਹਨੂੰ ਫਤਿਹ ਬੁਲਾਈ। ਕਿੰਨੇ ਦਿਨ ਬੀਤ ਗਏ, ਇਹ ਰੋਜ਼ ਹੀ ਆਉਂਦਾ ਹੈ, ਇਹ ਕੀ ਦੇਖਦਾ ਹੈ? ਜਦੋਂ ਮੈਂ ਆ ਕੇ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਖੁਸ਼ੀ ਵਿੱਚ ਭਰ ਜਾਂਦੇ ਨੇ ਵੀ ਇਹ ਕੀ ਗੱਲ ਹੈ। ਅੱਜ ਇੱਕ ਦਿਨ ਆਇਆ, ਇਸਨੇ ਆ ਕੇ ਗੁਰਫਤਿਹ ਬੁਲਾਈ ਤੇ ਇਹਦੇ ਵੱਲ ਦੇਖ ਕੇ ਸਤਿਗੁਰਾਂ ਨੇ ਹੱਥ ਜੋੜ ਲਏ, ਬੜੇ ਪਿਆਰ ਨਾਲ ਬੁਲਾਇਆ। ਅੱਜ ਇਹਨੇ ਪੁੱਛ ਹੀ ਲਿਆ, ਸਤਿਗੁਰੂ ਹੋਰ ਵੀ ਤੇ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਆ ਕੇ ਗੁਰਫਤਿਹ ਬੁਲਾਉਂਦਾ ਹਾਂ ਤੁਸੀਂ ਕਿੰਨੇ ਖੁਸ਼ੀ ਵਿੱਚ ਭਰ ਜਾਂਦੇ ਹੋ, ਇਹ ਕੀ ਗੱਲ ਹੈ, ਕੀ ਕਾਰਨ ਹੈ? ਸਤਿਗੁਰੂ ਮੁਸਕਰਾਏ, ਆਖਣ ਲੱਗੇ, ਓਏ ਗੁਰਸਿੱਖਾ, ਤੇਰੇ ਚਿਹਰੇ ਤੇ ਨਾਮ ਦੀ ਲਾਲੀ ਤੇ ਸੁੰਦਰ ਤੇਰਾ ਦਾੜਾ, ਤੇਰੇ ਵੱਲ ਦੇਖ ਕੇ ਮੇਰਾ ਮਨ ਖੁਸ਼ੀ ਵਿੱਚ ਭਰ ਜਾਂਦਾ ਹੈ, ਖੁਸ਼ੀ ਵਿੱਚ ਭਰ ਜਾਂਦਾ ਹੈ ਮੇਰਾ ਮਨ ਤੇਰੇ ਮੁਖ ਵੱਲ ਦੇਖ ਕੇ। ਦੀਵਾਨ ਦੀ ਸਮਾਪਤੀ ਹੋਈ। ਅੱਜ ਇਹ ਗੁਰਸਿੱਖ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੈ। ਰਸਤੇ ਦੇ ਵਿੱਚ ਜਾਂਦਾ ਹੋਇਆ ਸੋਚ ਰਿਹਾ ਹੈ ਵੀ ਪਤਾ ਨਹੀਂ ਮੈਂ ਕਿੰਨਾ ਕੁ ਸੁੰਦਰ ਹਾਂ, ਅੱਜ ਕਲਗੀਧਰ ਪਾਤਸ਼ਾਹ ਮੇਰੀ ਕਿੱਡੀ ਪਈ ਸਿਫਤ ਕਰਦੇ ਸਨ। ਰਸਤੇ ਵਿੱਚ ਜਾਂਦਾ ਸੋਚ ਰਿਹਾ ਹੈ, ਅੱਜ ਘਰ ਪੁੱਜਾ, ਜਾਂਦਿਆਂ ਸਾਰ ਹੀ ਸ਼ੀਸ਼ਾ ਚੁੱਕਿਆ ਤੇ ਸ਼ੀਸ਼ੇ ਵਿੱਚ ਆਪਣਾ ਮੁਖ ਦੇਖ ਰਿਹਾ ਹੈ, ਕੀ ਤੱਕ ਰਿਹਾ ਹੈ ਵੀ ਸੁੰਦਰ ਤੇ ਮੈਂ ਵਾਕਿਆ ਹੀ ਬਹੁਤ ਹਾਂ, ਬਹੁਤ ਖੂਬਸੂਰਤ ਹਾਂ, ਸ਼ੀਸ਼ੇ ਵਿੱਚ ਕੀ ਤੱਕ ਰਿਹਾ ਹੈ? ਕਾਲੀ ਮੇਰੀ ਦਾੜੀ ਹੈ ਤੇ ਕਾਲੀ ਦਾੜੀ ਦੇ ਵਿੱਚ ਇੱਕ ਚਿੱਟਾ ਬਾਲ ਹੈ। ਇਹ ਸੋਚਣ ਲੱਗਾ ਮਨਾ, ਇਹ ਜਿਹੜਾ ਇੱਕ ਚਿੱਟਾ ਬਾਲ ਹੈ ਇਹ ਮੇਰੀ ਖੂਬਸੂਰਤੀ ਨੂੰ ਖਰਾਬ ਕਰਦਾ ਹੈ। ਅੱਜ ਇਹ ਜਾਣ ਕੇ ਇਸ ਗੁਰਸਿੱਖ ਨੇ ਆਪਣੀ ਦਾੜੀ ਦੇ ਵਿੱਚੋਂ ਇੱਕ ਚਿੱਟਾ ਬਾਲ ਪੁੱਟ ਦਿੱਤਾ ਵੀ ਮੇਰੀ ਖੂਬਸੂਰਤੀ ਖਰਾਬ ਕਰਦਾ ਹੈ, ਇੱਕ ਚਿੱਟਾ ਬਾਲ ਆਪਣੀ ਦਾੜੀ ਵਿੱਚ ਸੀ ਉਹ ਪੁੱਟ ਦਿੱਤਾ, ਹੁਣ ਮੈਂ ਬਹੁਤ ਖੂਬਸੂਰਤ ਲੱਗਦਾ, ਸਾਰੀ ਮੇਰੀ ਕਾਲੀ ਦਾੜੀ ਹੈ। ਦੂਸਰਾ ਦਿਨ ਹੋਇਆ, ਨਿਤ ਕਰਮ ਅਨੁਸਾਰ ਅੱਜ ਇਹ ਗੁਰਸਿੱਖ ਦੀਵਾਨ ਵਿੱਚ ਆਇਆ। ਰੋਜ਼ਾਨਾ ਦੀ ਤਰ੍ਹਾਂ ਆ ਕੇ ਅੱਜ ਇਸਨੇ ਕਲਗੀਧਰ ਪਾਤਸ਼ਾਹ ਨੂੰ ਗੁਰਫਤਿਹ ਬੁਲਾਈ ਤੇ ਸੱਚ ਜਾਣੋ, ਅੱਜ ਜਦੋਂ ਇਸਨੇ ਆ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਉੱਠ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ, ਇਹ ਬੜਾ ਹੈਰਾਨ ਹੋਇਆ, ਸ਼ਾਇਦ ਮੈਨੂੰ ਸਤਿਗੁਰਾਂ ਨੇ ਦੇਖਿਆ ਨਹੀਂ, ਮੇਰੇ ਨਾਲ ਤੇ ਬਹੁਤ ਪਿਆਰ ਕਰਦੇ ਨੇ। ਸਤਿਗੁਰਾਂ ਨੇ ਮੁੱਖ ਦੂਜੇ ਪਾਸੇ ਕਰ ਲਿਆ ਤੇ ਇਹ ਘੁੰਮ ਕੇ ਗਿਆ, ਫਿਰ ਸਤਿਗੁਰਾਂ ਦੇ ਅੱਗੇ ਹੋ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਆਪਣਾ ਮੂੰਹ ਫਿਰ ਦੂਜੇ ਪਾਸੇ ਘੁਮਾ ਲਿਆ, ਇਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੈ, ਮੈਂ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਮੁੱਖ ਦੂਜੇ ਪਾਸੇ ਕਰ ਲੈਂਦੇ ਨੇ, ਅੱਜ ਮੇਰੀ ਫਤਿਹ ਦਾ ਜਵਾਬ ਨਹੀਂ ਦੇ ਰਹੇ, ਕੀ ਗੱਲ ਹੈ? ਹੁਣ ਇਸਨੇ ਚਰਨ ਪਕੜ ਲਏ, ਕਲਗੀਧਰ ਪਾਤਸ਼ਾਹ ਦੇ ਚਰਨ ਪਕੜ ਕੇ ਆਖਣ ਲੱਗਾ, ਸਤਿਗੁਰੂ ਕੀ ਗੱਲ ਹੋਈ ਹੈ? ਇੱਕ ਵਾਰ ਮੇਰੇ ਵੱਲ ਨਜ਼ਰ ਤੇ ਮਾਰ ਦੇਵੋ। ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਤੂੰ ਏਡਾ ਵੱਡਾ ਗੁਨਾਹ ਕੀਤਾ ਹੈ, ਮੇਰਾ ਜੀ ਨਹੀਂ ਕਰਦਾ ਤੇਰੇ ਮੁਖ ਵੱਲ ਦੇਖਾਂ, ਮੇਰਾ ਨਹੀਂ ਜੀ ਕਰਦਾ ਤੇਰੇ ਮੂੰਹ ਵੱਲ ਦੇਖਾਂ।
ਸਤਿਗੁਰੂ ਏਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ, ਤੁਸੀਂ ਬਖਸ਼ਣਹਾਰ ਹੋ, ਬਖਸ਼ੰਦ ਪਿਤਾ ਹੋ, ਰਹਿਮਤਾਂ ਦੇ ਮਜਸਮੇ ਹੋ, ਇਸ ਔਗਣਹਾਰੇ ਕੋਲੋਂ ਕਿਹੜਾ ਗੁਨਾਹ ਹੋ ਗਿਆ ਹੈ, ਇੱਕ ਵਾਰੀ ਤੇ ਦੇਖ ਲਵੋ ਮੇਰੇ ਵੱਲ। ਰੋਣ ਲੱਗ ਪਿਆ ਤੇ ਸੱਚ ਜਾਣੋ, ਅੱਜ ਕਲਗੀਧਰ ਪਾਤਸ਼ਾਹ ਨੇ ਆਪਣਾ ਮੂੰਹ ਇਸ ਗੁਰ ਵੱਲ, ਗੁਰਸਿੱਖ ਵੱਲ ਕੀਤਾ ਤੇ ਅੱਖਾਂ ਵਿੱਚ ਹੰਝੂ ਭਰ ਲਏ। ਓਏ ਗੁਰਸਿੱਖਾ, ਤੂੰ ਏਡਾ ਵੱਡਾ ਗੁਨਾਹ ਕੀਤਾ ਹੈ, ਮੇਰਾ ਦਿਲ ਨਹੀਂ ਕਰਦਾ ਮੈਂ ਤੇਰੇ ਮੂੰਹ ਵੱਲ ਤੱਕਾਂ, ਮੇਰਾ ਨਹੀਂ ਜੀ ਕਰਦਾ। ਮਨ ਵਿੱਚ ਬੈਰਾਗ ਭਰ ਲਿਆ, ਸਤਿਗੁਰੂ ਏਡਾ ਕਿਹੜਾ ਮੇਰੇ ਕੋਲੋਂ ਗੁਨਾਹ ਹੋਇਆ ਹੈ, ਤੁਹਾਨੂੰ ਏਡਾ ਦੁੱਖ ਹੋਇਆ ਹੈ। ਸਤਿਗੁਰੂ ਆਖਣ ਲੱਗੇ, ਓਏ ਗੁਰਸਿੱਖਾ, ਇੱਕ ਚਿੱਟਾ ਵਾਲ ਤੂੰ ਇਸ ਕਰਕੇ ਪੱਟ ਦਿੱਤਾ ਵੀ ਤੇਰੀ ਖੂਬਸੂਰਤੀ ਖਰਾਬ ਕਰਦਾ ਹੈ। ਹੁਣ ਤੂੰ ਕਿੰਨਾ ਕੁ ਖੂਬਸੂਰਤ ਲੱਗਦਾ ਹੈ, ਕਿੰਨਾ ਕੁ ਸੋਹਣਾ ਲੱਗਦਾ ਹੈ। ਅੱਜ ਜਦੋਂ ਇਸਨੇ ਇਹ ਸੁਣਿਆ ਤੇ ਰੋ ਰੋ ਕੇ ਹੰਝੂਆਂ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨ ਧੋ ਦਿੱਤੇ। ਪਾਤਸ਼ਾਹ, ਇੱਕ ਬਾਲ ਪੁੱਟਣ ਤੇ ਤੁਹਾਨੂੰ ਏਡਾ ਦੁੱਖ ਹੋਇਆ ਹੈ, ਜੇ ਮੈਨੂੰ ਪਤਾ ਹੁੰਦਾ ਇੱਕ ਬਾਲ ਪੁੱਟਣ ਦੇ ਨਾਲ ਤੁਹਾਨੂੰ ਏਡਾ ਦੁੱਖ ਹੋਣਾ ਹੈ ਤੇ ਇਹ ਗੁਨਾਹ ਮੈਂ ਕਦੇ ਵੀ ਨਾ ਕਰਦਾ, ਮੈਨੂੰ ਬਖਸ਼ ਦੇਵੋ, ਇਹ ਗੁਨਾਹ ਅਣਜਾਣੇ ਵਿੱਚ ਹੋਇਆ ਹੈ। ਤੇ ਕਲਗੀਧਰ ਦੇ ਸਿੰਘੋ, ਝਾਤ ਮਾਰੋ ਆਪਣੇ ਇਤਿਹਾਸ ਵੱਲ, ਇੱਕ ਬਾਲ ਪੁੱਟਣ ਤੇ ਕਲਗੀਆਂ ਵਾਲੇ ਨੂੰ ਕਿੱਡਾ ਦੁੱਖ ਹੋਇਆ ਹੈ ਤੇ ਅਸੀਂ ਅੱਜ ਕਿੱਡੀਆਂ ਕੁਰੈਤਾਂ ਕਰਦੇ ਹਾਂ, ਤੇ ਅਸੀਂ ਸੋਚਣਾ ਹੈ ਕਲਗੀਧਰ ਸਾਡੇ ਤੇ ਖੁਸ਼ ਹੋਵੇਗਾ, ਕਿੱਥੋਂ ਖੁਸ਼ੀਆਂ ਮਿਲਣੀਆਂ ਨੇ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਉਹੀ ਮੇਰਾ ਸਿੱਖ ਹੈ ਜੋ ਰਹਿਤ ਵਿੱਚ ਰਹਿੰਦਾ ਹੈ, ਜੋ ਦਸੀ ਮਰਜ਼ਾਦਾ ਦੇ ਵਿੱਚ ਰਹਿੰਦਾ ਹੈ, ਇਹੀ ਮੁਰ ਆਗਿਆ ਸੁਣੋ ਹੇ ਪਿਆਰੇ, ਇਹ ਮੇਰਾ ਹੁਕਮ ਹੈ। ਕੇਸਾਂ ਦੀ ਸੰਭਾਲ ਵੀ ਕਰਨੀ ਹੈ ਤੇ ਖੰਡੇ ਬਾਟੇ ਦੀ ਪੌਲ ਵੀ ਲੈਣੀ ਹੈ, ਫਿਰ ਤੂੰ ਇਸ ਦਰਬਾਰ ਵਿੱਚ ਪ੍ਰਵਾਨ ਹੋਵੇਂਗਾ।

ਪਵਿੱਤਰ ਕਹਿੰਦੇ ਮੇਰਾ ਸਿੱਖ ਪਰਾਈਆਂ ਬੱਚੀਆਂ ਨੂੰ ਵੀ ਆਪਣੀਆਂ ਬੱਚੀਆਂ ਜਾਣ ਕੇ ਮੰਨਦਾ ਹੈ, ਪਰਾਈਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਜਾਣ ਕੇ ਮੰਨਦਾ ਹੈ, ਆਪਣੀਆਂ ਮਾਵਾਂ ਜਿੰਨਾ ਹੀ ਪਿਆਰ ਦਿੰਦਾ ਹੈ। ਪਰ ਅੱਜ ਆਪਾਂ ਦੁਨੀਆਂ ਵਿੱਚ ਕੀ ਤੱਕਦੇ ਹਾਂ, ਪਰਾਈ ਮਾਂ ਦਾ ਸਤਿਕਾਰ ਤੇ ਇੱਕ ਪਾਸੇ, ਇਹ ਤੇ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦਾ। ਜਿਹੜੀ ਮਾਂ ਨੇ ਬਚਪਨ ਤੋਂ ਪਾਲ ਕੇ ਜਵਾਨ ਕੀਤਾ, ਵਿਆਹ ਕੀਤਾ, ਤੇ ਇਹ ਉਸੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢਣ ਵਾਸਤੇ ਤਿਆਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅੱਜ ਇੱਕ ਗੁਰਸਿੱਖ ਬਾਬਾ ਜੀ ਦੇ ਦਰਬਾਰ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਬਾਬਾ ਜੀ ਮੇਰੇ ਘਰ ਦੇ ਵਿੱਚ ਕੋਈ ਲਵੇਰਾ ਨਹੀਂ ਬਚਦਾ, ਪਤਾ ਨਹੀਂ ਕੀ ਗੱਲ ਹੈ। ਬਾਬਾ ਆਨੰਦ ਸਿੰਘ ਆਖਣ ਲੱਗੇ, ਗੁਰਸਿੱਖਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ, ਇਸ ਦਾ ਨਾਮ ਚੰਨਣ ਹੈ। ਬਾਬਾ ਜੀ ਆਖਣ ਲੱਗੇ, ਚੰਨਣਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ। ਆਖਣ ਲੱਗਾ, ਬਾਬਾ ਜੀ 2 ਸਾਲ ਹੋਏ ਨੇ, ਪਿਤਾ ਜੀ ਤੇ ਗੁਜ਼ਰ ਗਿਆ ਹੈ, ਮਾਂ ਹੈ ਉਸਨੂੰ 2 ਪ੍ਰਸ਼ਾਦੇ ਦੇ ਦਿੰਦਾ। ਬਾਬਾ ਜੀ ਆਖਣ ਲੱਗੇ, ਓਏ ਚੰਨਣਾ 2 ਪ੍ਰਸ਼ਾਦੇ ਤੇ ਲੋਕੀ ਕੁੱਤਿਆਂ ਨੂੰ ਵੀ ਪਾ

ਗੁਰੂ ਦੇ ਚਰਨਾਂ ਦੇ ਭਵਰੇ ਹੁੰਦੇ ਹਨ, ਪਿਆਰ ਵਾਲੇ ਹੁੰਦੇ ਹਨ। ਉਹ ਆਪਣੇ ਕਾਰ ਵਿਹਾਰ ਤੇ ਜਾਣ ਤੋਂ ਪਹਿਲਾਂ ਗੁਰੂ ਦਾ ਕੰਮ ਕਰ ਲੈਂਦੇ ਹਨ, ਭਾਵ ਪਹਿਲਾਂ ਨਿਤਨੇਮ ਕਰ ਲੈਂਦੇ ਹਨ, ਫਿਰ ਆਪਣੇ ਧੰਦਿਆਂ ਵਿੱਚ ਪ੍ਰਵਿਰਤ ਹੁੰਦੇ ਹਨ। ਕਿਉਂਕਿ ਸਵਾਸਾਂ ਦਾ ਕੋਈ ਪਤਾ ਨਹੀਂ, ਮਤ ਕੇ ਜਾਪੇ ਸ਼ਾਹ ਆਵੇ ਕਿ ਨਾ ਆਵੇ ਰਾਮ ਤੇ ਜਿਸ ਮਾਲਕ ਨੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਾਨੂੰ ਛੁਡਾਉਣਾ ਹੈ, ਉਸ ਮਾਲਕ ਦਾ ਨਾਮ ਕਿਵੇਂ ਵਿਸਰੇ ਇਹ ਪਿਆਰ ਵਾਲੀਆਂ ਰੂਹਾਂ ਦੇ।

ਦੇਖਿਆ ਜਾਵੇ ਤਾਂ ਸਾਡਾ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਇੱਕ ਰੂਹ ਹੈ ਇੱਕ ਸਰੀਰ ਹੈ। ਪਰ ਅਸੀਂ ਸਦਾ ਸਰੀਰ ਦੀ ਹੀ ਸੇਵਾ ਕਰਦੇ ਹਾਂ, ਅਸੀਂ ਸਰੀਰ ਨੂੰ ਸਭ ਕੁਝ ਮੰਨੀ ਬੈਠੇ ਹਾਂ। ਜਿਸ ਤਰ੍ਹਾਂ ਕੋਈ ਕਿਸੇ ਘਰ ਵਿੱਚ ਰਹਿੰਦਾ ਹੋਵੇ ਤੇ ਆਪਣੇ ਆਪ ਨੂੰ ਮਕਾਨ ਹੀ ਸਮਝ ਲਵੇ, ਜਿਵੇਂ ਡਰਾਈਵਰ ਆਪਣੇ ਆਪ ਨੂੰ ਮੋਟਰ ਸਮਝ ਲਵੇ, ਅਸੀਂ ਵੀ ਇਸੇ ਤਰ੍ਹਾਂ ਸਾਡਾ ਸੰਸਾਰ ਤੇ ਆਉਣ ਦਾ ਜੋ ਸ਼ੁਭ ਮਨੋਰਥ ਹੈ ਉਹ ਕੁਝ ਹੋਰ ਹੈ। ਉਹ ਹੈ ਸਤ ਦੀ ਕਮਾਈ ਕਰਨੀ ਤੇ ਪ੍ਰਭੂ ਦੀ ਪ੍ਰਾਪਤੀ ਲਈ, ਜਿਸ ਮਨੋਰਥ ਲਈ ਅਸੀਂ ਆਏ ਹਾਂ ਦਿਨ ਰਾਤ ਅੱਠਾਂ ਪਹਿਰਾਂ ਵਿੱਚੋਂ। ਸਭ ਤੋਂ ਚੰਗਾ ਪਹਿਰ ਅੰਮ੍ਰਿਤ ਵੇਲਾ, ਵੈਸੇ ਤਾਂ ਅੰਮ੍ਰਿਤ ਸਿਮਰਨ ਕਰਨ ਦਾ ਕੋਈ ਵੀ ਵੇਲਾ ਜੋ ਹੈ ਉਹ ਸ਼ੁਭ ਹੈ, ਪਰ ਮਨੁੱਖ ਆਰਾਮ ਕਰਕੇ ਅੰਮ੍ਰਿਤ ਵੇਲੇ ਜਦੋਂ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਸਰੀਰ ਤਰੋ ਤਾਜ਼ਾ ਹੋ ਜਾਂਦਾ ਹੈ, ਨਾਮ ਜਪਣ ਦਾ ਕੀਰਤਨ ਕਰਨ ਦਾ ਆਨੰਦ ਆ ਜਾਂਦਾ, ਮਨ ਟਿਕ ਜਾਂਦਾ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦਾ ਬਚਨ ਵੀ ਹੈ, ਨਾਨਕ ਨਾਮ ਖੁਦਾਏ ਕਾ ਦਿਲ ਹੱਛਾ ਮੁਖ ਦਿਲ। ਦਿਲ ਹੱਛਾ ਕਿਵੇਂ ਹੁੰਦਾ? ਜਦੋਂ ਲਿਵ ਲੱਗ ਜਾਵੇ। ਇਹ ਸਾਡਾ ਅਸਲੀ

ਵਾਲਿਆਂ ਦੇ ਸਾਹਮਣੇ ਉਸ ਦੀ ਕੋਈ ਵਾਹ ਚੱਲ ਨਾ ਸਕੀ, ਕਿਉਂਕਿ ਬਾਬਾ ਜੀ ਜਿੱਥੇ ਵੀ ਡੇਰਾ ਲਾਉਂਦੇ ਸਨ, ਜਿੱਥੇ ਵੀ ਆਪਨੇ ਚਰਨ ਪਾਏ, ਸਾਸ

ਤਾਂ ਮੈਂ ਕੋਈ ਹੱਥ ਵਿਖਾਲ ਕੇ ਜਾਂਦਾ। ਬਾਬਾ ਜੀ ਕਹਿਣ ਲੱਗੇ, ਆਪਣਾ ਇਲਾਜ ਤੂੰ ਆਪ ਹੀ ਦੱਸ ਚ ਦੇ ਬਈ, ਚੰਗਾ ਕੀਤਾ ਜੀ। ਅੱਗੇ ਤਾਂ ਇੱਕ ਦੋ ਘੰਟੇ ਤਿੰਨ ਘੰਟੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਸਨ ਤੇ ਮਹਾਂਪੁਰਖ ਕਹਿਣ ਲੱਗੇ

ਪਿਆਰ ਵਾਲੀਆਂ ਰੂਹਾਂ ਹਨ ਉਹ ਸੱਚ ਦੀ ਸੰਭਾਲ ਕਰਦੀਆਂ ਹਨ। ਇੱਕ ਰਾਜਾ ਮਹਾਂਪੁਰਖਾਂ ਦੇ ਸਤਸੰਗ ਵਿੱਚ ਗਿਆ, ਕੀ ਤੱਕਿਆ ਕਿ ਬੜੇ ਬੜੇ ਅਮੀਰ ਗਰੀਬ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਝੁਕ ਰਹੇ ਹਨ।

ਇਤਨਾ ਸਿਦਕ ਔਰ ਪਿਆਰ ਦੇ ਨਾਲ ਮੇਰੇ ਅੱਗੇ ਕੋਈ ਨਹੀਂ ਝੁਕਦਾ, ਇਹਨਾਂ ਅੱਗੇ ਕਿਉਂ ਝੁਕ ਰਹੇ ਹਨ? ਤਾਂ ਬੇਨਤੀ ਕੀਤੀ ਮਹਾਂਪੁਰਖਾਂ ਨੂੰ, ਮਹਾਰਾਜ ਬਈ ਨਾ ਤਾਂ ਕੋਈ ਤੁਹਾਡੇ ਕੋਲ ਰਾਜ ਭਾਗ ਹੈ,

ਕਿ ਐਨੀਆਂ ਸ਼ਕਤੀਆਂ ਹਨ ਮੇਰੇ ਅੱਗੇ ਉਸ ਭਾਵਨਾ ਔਰ ਪਿਆਰ ਦੇ ਨਾਲ ਕੋਈ ਨਹੀਂ ਝੁਕਦਾ ਤੇ ਤੁਹਾਡੇ ਅੱਗੇ ਸਾਰੇ ਰਾਜੇ ਮਹਾਰਾਜੇ ਛੋਟੇ ਵੱਡੇ ਸਭ ਸਿਦਕ ਨਾਲ ਮੱਥਾ ਟੇਕਦੇ ਹਨ।

ਤਾਂ ਸਾਡੇ ਗੁਲਾਮਾਂ ਦਾ ਵੀ ਗੁਲਾਮ ਹੈ। ਕਹਿਣ ਲੱਗਾ ਜੀ ਇਹ ਕਿਵੇਂ ਹੋ ਸਕਦਾ, ਮੈਂ ਤੁਹਾਡੇ ਗੁਲਾਮਾਂ ਦਾ ਗੁਲਾਮ, ਉਹ ਕਿਵੇਂ? ਕਹਿਣ ਲੱਗੇ ਅਸੀਂ ਆਪਣੇ ਮਨ ਨੂੰ ਗੁਲਾਮ ਬਣਾਇਆ, ਆਪਣੇ ਹੁਕਮ ਵਿੱਚ ਕੀਤਾ, ਤੇ ਤੂੰ ਮਨ ਦਾ ਗੁਲਾਮ ਹੋਇਓ ਤਾਂ ਸਾਡੇ ਮਨ ਦੇ ਸਾਡੇ ਗੁਲਾਮਾਂ ਦਾ ਗੁਲਾਮ ਹੀ ਤੂੰ ਹੋਇਓ ਨਾ। ਜਿਨ੍ਹਾਂ ਨੇ ਆਪਣੇ ਮਨ ਨੂੰ ਗੁਲਾਮ ਬਣਾ ਕੇ ਚੰਗੇ ਪਾਸੇ ਮਨ ਨੂੰ ਲਾਇਆ, ਆਤਮਾ ਨੂੰ ਕੀਰਤਨ ਦਾ ਭੋਜਨ ਦਿੱਤਾ, ਉਹ ਸਦਾ ਲਈ ਅਮਰ

ਕਹਿਣ ਲੱਗਾ ਮੈਂ ਤਾਂ ਸੁਣਿਆ ਸੀ ਕਿ ਮਹਾਂਪੁਰਖ ਝੂਠ ਨਹੀਂ ਬੋਲਦੇ, ਪਰ ਮੇਰੇ ਤੋਂ ਚੰਗੀ ਕਿਵੇਂ ਹੋ ਗਈ, ਮੇਰੇ ਵਰਗੀ ਨਹੀਂ ਹੈ ਰਾਤ ਤਾਂ। ਮੈਂ ਸੁੰਦਰ ਕਾਲੀਨਾ ਗਲੀਚਿਆਂ ਤੇ ਮਖਮਲੀ ਸ਼ੇਜਾਵਾਂ ਤੇ ਸੁੱਤਾ ਤੇ ਆਪ ਤੇ ਇੱਥੇ ਭੋਏ ਤੇ ਪਏ ਹੋ।

ਰਾਜਨ ਤੂੰ ਭਾਵੇਂ ਮਖਮਲੀ ਗੱਦਿਆਂ ਤੇ ਸੁੱਤੋ, ਜਦੋਂ ਨੀਂਦ ਆ ਜਾਂਦੀ ਹੈ ਤਾਂ ਭਾਵੇਂ ਕੋਈ ਭੋਏ ਤੇ ਸੁੱਤਾ ਹੋਵੇ, ਚਾਹੇ ਮਖਮਲੀ ਗੱਦਿਆਂ ਤੇ ਸੁੱਤਾ ਹੋਵੇ ਤਾਂ ਬਰਾਬਰ ਹੋ ਜਾਂਦਾ। ਤੇ ਤੇਰੇ ਤੋਂ ਚੰਗੀ ਤਾਂ ਹੈ ਤੇਰੀ ਜਾਗ ਉਗੜੀ, ਤੇ ਤੂੰ ਵਿਕਾਰਾਂ ਵਿੱਚ ਲੱਗ ਗਿਓ ਤੈਂ ਨਰਕ ਦਾ ਦਰਵਾਜ਼ਾ ਖੋਲ ਲਿਆ।

ਇਮਾਨ ਦੇ ਸੱਜਣੋ ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਕੋਈ ਵੀ ਆਦਮੀ ਰੋਕ ਨਹੀਂ ਸਕਦਾ। ਕਿਸੇ ਵੀ ਤਾਕਤ ਨੂੰ ਉਹਦੇ ਵਿੱਚ ਰਿਸ਼ਤਾ ਪਾਵੇ। ਹਾਂ ਸਾਡੇ ਕਰਮ ਦੇ ਸਿੱਧੇ ਹੁਣ ਆਪ ਕੰਮ ਕਰੀਏ ਚੱਜ ਨਾਲ ਤੇ ਵਾਹਿਗੁਰੂ ਨੂੰ ਲਾਭ

ਕੇਸ ਕਈ ਵਾਰੀ ਐਸਾ ਵੀ ਹੋਇਆ ਕਿ ਉਹ ਤਾਂ ਲੋਕ ਜਿਨ੍ਹਾਂ ਦੀ ਗੱਲ ਮਹਾਰਾਜ ਨੇ ਜ਼ਿਕਰ ਕੀਤਾ ਇੱਥੇ, ਉਹ ਲੋਕ ਤਾਂ ਬਾਹਰੋਂ ਵੀ ਗੰਦੇ ਰਹਿੰਦੇ ਸਨ। ਸਫਾਈ ਬਾਹਰ ਨੇ ਜੀਵਨ ਦੀ ਵੀ ਨਹੀਂ ਰੱਖਦੇ, ਬਾਹਰੋਂ ਵੀ ਮਰਿਆਦਾ ਨਹੀਂ ਰੱਖਦੇ, ਪਰ ਕਈ ਵਾਰੀ ਐਸਾ ਵੀ ਹੋਇਆ ਕਿ ਆਮ ਬੰਦਿਆਂ ਨੇ ਬਾਹਰੋਂ ਜੇ ਬਹੁਤ ਸੋਹਣਾ ਸਾਧਾ ਵਾਲਾ ਵੇਸ ਧਾਰਨ ਬਣਾ ਲਿਆ, ਸੰਤਾਂ ਵਾਲਾ ਵੇਸ ਧਾਰਨ ਕਰ ਲਿਆ। ਸਾਹਿਬ ਕਹਿੰਦੇ ਨੇ ਐਸਾ ਵੀ ਹੋਇਆ। ਹਾਹੀ ਸੁਰਤ ਦਿਮਾਗ ਵਿਚ ਤਾਂ ਇਹ ਹੈ ਕਿ ਮੈਂ ਲੋਕਾਂ ਨੂੰ ਫਸਾਵਾਂ ਕਿਸ ਤਰ੍ਹਾਂ, ਲੋਕ ਫਸਣ ਕਿਸ ਤਰ੍ਹਾਂ, ਮੇਰੀ ਫਾਹੀ ਵਿਚ ਕਿਵੇਂ ਆਉਣ, ਮੈਂ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਚੁੰਗਲ ਚ ਲੈ ਸਕਾਂ। ਮਲੂਕੀ ਵੇਸ ਬਾਹਰੋਂ ਮੇਰਾ ਨੇਕ ਇਨਸਾਨਾਂ ਵਾਲਾ, ਸਾਧਾਂ ਵਾਲਾ, ਫਕੀਰਾਂ ਵਾਲਾ ਵੇਸ ਹੈ। ਹਉ ਠਗਵਾੜਾ ਠਗੀ ਦੇਸ, ਮੈਂ ਠੱਗ ਲੋਕਾਂ ਨੂੰ ਠੱਗਣ ਤੇ ਲੱਗਾ ਹੋਇਆ। ਖਰਾ ਸਿਆਣਾ ਬਹੁਤਾ ਭਾਰ, ਉਂਝ ਤਾਂ ਲੋਕੀ ਮੈਨੂੰ ਸਿਆਣਾ ਸਮਝਦੇ ਨੇ, ਮੈਂ ਆਪਣੇ ਆਪ ਸਿਆਣਾ ਬਣਦਾ ਵੀ ਬਹੁਤਾ, ਮਗਰ ਠੱਗੀ ਤੇ ਪਾਪ ਦਾ ਭਾਰ ਮੈਂ ਆਪਣੇ ਸਿਰ ਤੇ ਵਧਾਈ ਚਲਿਆ ਜਾ ਰਿਹਾ। ਤਾਨਕ ਰੂਪ ਰਹਾਂ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮਾਲਕ ਤੇਰੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਮੈਂ ਸ਼ਾਕਰ ਨਾ ਹੋਇਆ, ਸ਼ੁਕਰਾਨਾ ਨਾ ਕੀਤਾ, ਕਿਰਤ ਕਣ ਬਣ ਗਿਆ। ਜਿਹੜਾ ਬੰਦਾ ਕਿਸੇ ਦਾ ਲੈ ਕੇ ਕਿਸੇ ਦਾ ਖਾ ਕੇ ਫਿਰ ਉਹਦਾ ਵੀ ਬੁਰਾ ਚਿਤਵੇ, ਉਸ ਨੂੰ ਹਰਾਮ ਖੋਰ ਕਹਿ ਦਿੰਦੇ ਆ। ਖਾ ਕੇ ਹਰਾਮ ਕਰਨ ਵਾਲਾ ਜਾਂ ਬਿਨਾਂ ਕੀਤੇ ਖਾਣ ਵਾਲਾ, ਬਿਨਾਂ ਕੁਝ ਕੀਤਿਆਂ ਦੇ ਖਾ ਕੇ ਡਕਾਰ ਮਾਰ ਜਾਣ ਵਾਲਾ ਬੰਦਾ, ਉਸ ਨੂੰ ਹਰਾਮ ਖੋਰ ਕਹਿੰਦੇ। ਜਿਹੜਾ ਹਲਾਲ ਨਹੀਂ ਕਰਦਾ ਖਾਧੇ ਹੋਏ, ਜੋ ਕੁਝ ਉਸ ਨੂੰ ਪ੍ਰਾਪਤ ਹੈ ਉਹਦਾ ਹੱਕ ਅਦਾ ਨਹੀਂ ਕਰਦਾ। ਸਾਹਿਬ ਕਹਿੰਦੇ ਨੇ ਮੈਂ ਤੇਰੀਆਂ ਦਾਤਾਂ ਦਾ ਸ਼ੁਕਰਾਨਾ ਨਾ ਕਰ ਸਕਿਆ, ਨਾ ਮੈਥੋਂ ਕੁਝ ਘਾਲ ਹੋਈ ਤੇ ਨਾ ਮੈਂ ਤੇਰੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰ ਸਕਿਆ, ਬਲਕਿ ਤੈਥੋਂ ਬੇਮੁਖ ਹੋਇਆ ਰਿਹਾ, ਇਸ ਤੋਂ ਵੱਡਾ ਹਰਾਮ ਖੋਰ ਹੋਰ ਕੀ ਹੋਵੇ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਾਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਤੇਰੇ ਬੂਹੇ ਤੇ ਤੇਰੇ ਦਰ ਦੇ ਉੱਤੇ ਆ ਕੇ ਕੀ ਮੂੰਹ ਵਿਖਾਵਾਂਗਾ। ਮੇਰੇ ਅੰਦਰ ਕਿੰਨੀ ਦੁਸ਼ਟਤਾਈ ਤੇ ਕਿੰਨਾ ਚੋਰਾਂ ਵਾਲੀ ਗੰਦੀ ਬਿਰਤੀ ਹੈ ਮੇਰੇ ਅੰਦਰ ਪਲ ਰਹੀ। ਨਾਨਕ ਨੀਚ ਕਹੇ ਵਿਚਾਰ, ਤਾਨਕ ਰੂਪ ਰਹਾਂ ਕਰਤਾਰ, ਮੈਂ ਨਿਮਾਣਾ ਮੈਂ ਨੀਚ, ਇੱਕ ਵਿਚਾਰ ਦੇ ਰਿਹਾ ਹਾਂ ਕਿ ਮੈਂ ਚੰਗੇ ਰੂਪ ਚ ਨਹੀਂ ਰਹਿ ਰਿਹਾ, ਮੈਂ ਕੋਈ ਚੰਗਾ ਜੀਵਨ ਬਤੀਤ ਨਹੀਂ ਕਰ ਰਿਹਾ। ਧੰਨ ਗੁਰੂ ਨਾਨਕ ਦਾ ਇਹ ਸ਼ਬਦ, ਸਾਹਿਬਾਂ ਦੀ ਇਹ ਬਾਣੀ ਸਾਨੂੰ ਆਪਣੇ ਅੰਦਰ ਝਾਤ ਪਾਉਣ ਵਾਸਤੇ ਇੱਕ ਬਹੁਤ ਪਿਆਰੀ ਰੋਸ਼ਨੀ ਹੈ। ਤੇ ਮਨੁੱਖ ਨੂੰ ਜੇ ਆਪਣੇ ਅੰਦਰ

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਅਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਣਖ ਬਹੁ ਪਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ, ਛੋਡੇ ਕਤੂ ਨਾ ਹੀ। ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ ਹੈ ਕਿ ਸਾਧ ਸੰਗਤ ਮਿਟ ਜਾਣੀ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਇੱਥੇ ਨਾਤਾ ਹੈ ਮਾਇਆ ਦਾ ਹੱਕ, ਧਰਮ ਦਾ ਹੱਕ, ਸੇਵਾ ਦਾ ਹੱਕ। ਕੋਈ ਖੋਜ ਕਰੇ ਹੋਰ ਵੀ ਲੱਭ ਲਏਗਾ ਕਿ ਤਿੰਨ ਚਾਰ ਮਿੰਟ ਮਾਇਆ ਦੇ ਹੱਕ ਤੇ ਲਾਏ ਨੇ ਗੁਰੂ ਪਿਆਰੇ, ਕਿਸੇ ਦਾ ਮਾਇਆ ਦਾ ਹੱਕ ਸਾਡੇ ਵੱਲ ਨਾ ਆ ਜਾਏ। ਇਹ ਵੀ ਨਿਰਧਨ ਨੂੰ ਪਾਲਣਾ। ਮੈਨੂੰ ਯਾਦ ਹੈ ਦੀਵਾਲੀ ਸੀ, ਤਿੰਨ ਕੁ ਦਿਨ ਬਾਅਦ ਅਸੀਂ ਦਿੱਲੀ ਜਾ ਰਹੇ ਸੀ ਪ੍ਰੋਗਰਾਮ ਸਾਰਾ। ਸਾਡਾ ਇੱਕ ਸਾਥੀ ਮਨਿਆਰੀ ਦਾ ਉਹਦਾ ਕੰਮ, ਮੈਨੂੰ ਕਹਿਣ ਲੱਗਾ ਵੀ 15-20 ਰੁਕੇ ਮੇਰੀ ਜੇਬ ਚ ਪਏ ਨੇ। ਦੀਵਾਲੀ ਨੂੰ ਹੱਟੀ ਤੇ ਰਸ਼ ਬੜਾ ਸੀ, ਜਿਨ੍ਹਾਂ ਕੋਲੋਂ ਮਾਲ ਬਾਜ਼ਾਰੋਂ ਆਉਂਦਾ ਰਿਹਾ ਰੁਕੇ ਸੋਧੇ ਨਹੀਂ ਗਏ। ਤੇ ਕਹਿੰਦਾ ਮੈਂ ਗੱਡੀ ਟ੍ਰੇਨ ਤੇ ਜਾ ਰਹੇ ਸੀ, ਕਹਿੰਦੇ ਉਤਲੀ ਸੀਟ ਤੇ ਜਾ ਕੇ ਰੁਕੇ ਸੋਧ ਲਾਂ। ਮੈਂ ਕਿਹਾ ਸੋਧ ਲਾ, ਚਲੋ ਦੀਵਾਲੀ ਚ ਰਸ਼ ਬੜਾ, ਟਾਈਮ ਨਹੀਂ ਲੱਗ। 5 ਕੁ ਮਿੰਟ ਬਾਅਦ ਨਾ ਉੱਤੋਂ ਆਵਾਜ਼ ਆਈ, ਖੱਟਿਆ 2000 ਕਹਿੰਦੇ ਨਾ। ਮੈਂ ਥੱਲੋਂ ਪੁੱਛਿਆ, ਮੈਂ ਕਿਹਾ ਕਾਹਦਾ ਖੱਟਿਆ? ਕਹਿੰਦਾ ਜਿਨ੍ਹਾਂ ਕੋਲੋਂ ਸੌਦਾ ਲਿਆਂਦਾ ਦੀਵਾਲੀ ਦੇ ਦਿਨਾਂ ਚ, ਸੌਦਾ ਲਿਆ ਹੀ ਗਏ, ਲਿਆ ਹੀ ਗਏ, ਬਾਅਦ ਚ ਰੁਕੇ ਸੌਦ ਲਾਂਗੇ। ਕਹਿੰਦੇ ਇੱਕ ਜਗ੍ਹਾ ਜੋੜ ਚ 2000 ਵੱਧ ਲਾ ਗਿਆ, ਵੀ ਹੁਣ ਜਦੋਂ ਅੰਮ੍ਰਿਤਸਰ ਜਾਵਾਂਗਾ ਤੇ ਉਹਨੂੰ ਰੁਕਾ ਵਹਾ ਕੇ 2000 ਲਵਾਂਗਾ, ਵੀ ਤੇਰੇ ਕੋਲ ਵੱਧ ਲੱਗ ਗਿਆ ਜੋੜ ਚ ਖੱਟਿਆ ਧਿਆਨ ਦੇ। ਅੱਧੇ ਕੁ ਘੰਟੇ ਬਾਅਦ ਥੱਲੇ ਉਤਰਿਆ ਤੇ ਮੈਂ ਹਾਸੇ ਨਾਲ ਕਿਹਾ, ਮੈਂ ਕਿਹਾ 2000 ਖੱਟਿਆ ਹੈ, ਚਾਹ ਪਾਣੀ ਪਿਆ ਗੱਡੀ, ਪਾਰਟੀ ਕਰਾ, ਖੱਟਿਆ 2000। ਬੜਾ ਭੋਲੇ ਪਾ ਕਹਿੰਦਾ, ਕਹਿੰਦਾ 2000 ਨੀ ਖੱਟਿਆ, 800 ਖੱਟਿਆ। 800 ਕਿਵੇਂ? ਕਹਿੰਦਾ ਇੱਕ ਜਗ੍ਹਾ ਤੇ 1200 ਨੇ ਘੱਟ ਵੀ ਲਾਇਆ, ਉਹ ਉਹਨੂੰ ਦੇਣੇ ਨੇ, ਧਿਆਨ ਦੇਣਾ। ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਸ਼ੁਕਰ ਹੈ ਮੇਰੇ ਵਾਜੇ ਵਜਾਣ ਵਾਲਾ ਨਹੀਂ ਮਿਲਿਆ ਹੈ ਜੀ। ਨਹੀਂ ਤੇ ਆਮ ਸੁਭਾਅ ਹੁੰਦਾ ਜੇ ਸੰਗਤ ਨਾ ਕੀਤੀ ਹੋਵੇ, ਵੀ ਕਿਸੇ ਦੁਕਾਨਦਾਰ ਕੋਲ ਸੌਦੇ ਆ ਗਏ, ਕਿੱਥੇ ਵੱਧ ਲੱਗ ਗਏ ਉਹ ਤੇ ਲੈਣੇ ਆ, ਉਹ ਵੱਧ ਲਾਏ ਆ, ਜਿੱਥੇ ਕਿਤੇ ਜੋੜ ਚ ਘੱਟ ਲਾ ਕੇ ਕਹਿੰਦੇ ਰੁਕਾ ਪਾੜੋ, ਗੱਜ ਗਿਆ ਕੋ ਸਤਨਾਮ, ਇਹਨੂੰ ਜਲਦੀ ਪਾੜੋ, ਕੋਈ ਵੇਖ ਨਾ ਲਵੇ। ਉਹਦੇ ਕੋਲ ਇਹਦੀ ਨਕਲ ਵੀ ਕਿਤੇ ਉਹ ਝਾਤੀ ਨਾ ਪਾਰ ਲੈ, ਕਿਉਂ ਇਹਦੇ ਚ ਉਹ ਗਲਤੀ ਨਾ ਘੱਟ ਲਾ ਗਿਆ। ਆ ਸਿੱਖੀ ਜੇ ਬੜੀ ਖੁਸ਼ੀ ਹੋਈ ਮਹਾਰਾਜ ਦੇ ਅੱਗੇ, ਬੜੇ ਸ਼ੁਕਰਾਨੇ ਨਿਕਲੇ। ਮੈਂ ਕਿਹਾ ਸ਼ੁਕਰ ਏ ਬਾਬਾ, ਸ਼ੁਕਰ ਏ, ਉਹ ਵਾਜਾ ਤਾਂ ਕੋਈ ਸਿੱਖ ਲੇ, ਵਾਜੇ ਦਾ ਕੀ। ਗੱਲ ਤੇ ਹੈ ਵੀ ਜੋ ਬੋਲਿਆ ਜਾ ਰਿਹਾ ਉਹ 10-20 ਪੈਸੇ 40 ਪੈਸੇ ਮੇਰੇ ਜੀਵਨ ਚ ਵੀ ਆ ਗਏ। ਜਦੋਂ ਉਹਨੇ ਕਿਹਾ ਨਾ 1200 ਇੱਕ ਜਗ੍ਹਾ ਉਹਨੇ ਘੱਟ ਲਾਇਆ, ਇਹ ਦੇਣਾ ਹੀ ਹੈ, ਸ਼ਾਬਾਸ਼। ਹੁਣ ਚਾਹੇ ਦੱਸੋ ਮੈਨੂੰ ਸਾਰੇ 1200 ਵਾਲਾ ਰੁਕਾ ਪਾੜ ਦੇਵੇ ਤੇ 2000 ਵਾਲੇ ਜਾ ਕੇ ਮੰਗ ਲਵੇ ਤੇ ਲੈ ਸਕਦਾ ਨਾ? ਪਰ ਨਹੀਂ, ਉਹਨੂੰ ਪਤਾ ਕਿ ਜਿਹੜਾ ਇਸ ਢੰਗ ਨਾਲ 1200 ਮੇਰੀ ਦੁਕਾਨ ਚ ਆ ਜਾਣਾ, ਇਹ 1200 10000 ਬਣ ਕੇ ਨਿਕਲਣਾ। ਹੱਕ ਸਤਨਾਮ, ਪਰ ਇੰਨੀ ਕੁ ਕੁੰਡੀ ਹੈ ਜਿਹਨੂੰ ਪਤਾ ਮੇਰੇ ਸਿਰ ਤੇ ਕੋਈ ਡੰਡਾ ਹੈਗਾ, ਕੋਈ ਹੈ ਮਾਲਕ ਮੇਰੇ ਉੱਤੇ, ਕੋਈ ਹੈ ਉਹਦਾ ਭੈ, ਉਹ ਤੇ ਮਰਿਆਦਾ ਚ ਚੱਲੇਗਾ। ਜਿਹਨੂੰ ਭੈ ਹੀ ਕੋਈ ਨਹੀਂ ਤੇ ਫਿਰ ਉਹਦਾ ਕਿਆ ਚੱਲੇ। ਇਹ ਪਹਿਲਾ ਜੇ ਮਾਇਆ ਦਾ ਹੱਕ, ਹੁਣ ਚੱਲਾਂਗੇ ਧਰਮ ਦੇ ਹੱਕ ਤੇ। ਗੁਰੂ ਚਲਾਵੇ ਚੱਲਾਂਗੇ ਵੀ ਹੋਮੇ ਹੀ ਨੇ। ਧਰਮ ਦਾ ਹੱਕ ਕੀ ਹੁੰਦਾ ਇੱਕ ਵਾਰੀ ਪੜ੍ਹ ਲਓ ਪਿਆਰਿਓ ਸਾਰੇ। ਇਹ ਤੀਜਾ ਨਿਰਧਨ ਨੂੰ ਪਾਲਣਾ ਜੇ ਕਿਸੇ ਦਾ ਸਿੱਖ ਹੱਕ ਨਾ ਮਾਰੇ। ਬੀਬੀਓ ਤੁਸੀਂ ਵੀ ਧਿਆਨ ਦੇਣਾ, ਕਈ ਵਾਰੀ ਕੱਪੜਾ ਬਾਜ਼ਾਰੋਂ ਲੈਣ ਜਾਂਦੀਆਂ, ਸਬਜ਼ੀ ਲੈਣ ਜਾਂਦੀਆਂ ਕੋਈ ਸਮਾਨ, ਤੇ ਕਈ ਵਾਰੀ ਇੰਨਾ ਰਸ਼ ਹੁੰਦਾ ਕਿ ਇੰਨਾ ਰਸ਼ ਕਿ ਅਗਲਾ ਇੱਕ ਅੱਧੀ ਆਈਟਮ ਦੇ ਪੈਸੇ ਲਾਣੇ ਭੁੱਲ ਜਾਂਦਾ, ਅਗਲੇ ਦਿਨ ਆਪ ਜਾਇਆ ਕਰੋ ਦੇਣ। ਜਦੋਂ ਪੈਸੇ ਦਿਓਗੇ ਨਾ, ਇਹਦੇ ਪੈਸੇ ਤੂੰ ਭੁੱਲ ਗਿਆ ਲਾਣੇ, ਉਹ ਤੱਕੇਗਾ ਤੁਹਾਡੇ ਵੱਲ ਤੇ ਤੁਹਾਡਾ ਸ਼ੁਕਰਾਨਾ ਬਾਅਦ ਚ ਕਰੇਗਾ, ਪਹਿਲੇ ਤੁਹਾਡੇ ਪਿਤਾ ਦਾ ਕਰੇਗਾ ਕਿ ਜਿੰਨੇ ਤੁਹਾਨੂੰ ਉਪਦੇਸ਼ ਦਿੱਤਾ ਕਲਗੀਆਂ ਵਾਲੇ ਨੇ ਕਿ ਕਿਸੇ ਦਾ ਹੱਕ ਆ ਜੇ, ਸਿੱਖ ਨੇ ਮੋੜਨ ਜਾਣਾ। ਤੁਹਾਡੇ ਮਾਲਕ ਨੂੰ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਸਿੱਖ ਦੇ ਅੰਦਰੋਂ ਹੀ ਗੁਰੂ ਦੀ ਖੁਸ਼ਬੂ ਆਉਂਦੀ ਹੈ, ਸਿੱਖ ਦੇ ਅੰਦਰੋਂ ਹੀ ਦੂਸਰੀ ਚੀਜ਼। ਸਿੱਖ ਸਹੀ ਗੁਣਾਂ ਵਾਲਾ ਹੋਵੇ ਗੁਰੂ ਦੀ ਸਿਫਤ ਕਰਾ ਦਿੰਦਾ, ਸਿੱਖ ਕੋਈ ਪੁੱਠਾ ਕੰਮ ਕਰ ਜੇ ਗੁਰੂ ਨੂੰ ਉਂਗਲ ਕਰਾ ਦਿੰਦਾ। ਆਓ 2 ਮਿੰਟ ਪੜ੍ਹੋ, ਫਿਰ ਦੂਜੇ ਹੱਕ ਤੇ ਮਹਾਰਾਜ ਸੇਵਾ ਲੈਣ ਦੀ।

ਨਿਰਧਨ ਕੋ ਪਾਲ ਲੈ, ਦੂਜਾ ਜੀ ਧਰਮ ਦਾ ਹੱਕ, ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਆ ਜਿਹੜਾ ਕੱਲ ਦਿਨ ਬੀਤਿਆ ਨਾ, ਗੁਰੂ ਤੇਗ ਬਹਾਦਰ ਜੀ ਦਾ ਆਗਮਨ ਦਿਨ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿੱਤੀ ਇਸੇ ਲਈ ਗਈ ਕਿ ਕਿਸੇ ਦੇ ਧਰਮ ਦਾ ਹੱਕ ਖੋਇਆ ਜਾ ਰਿਹਾ ਸੀ। ਔਰੰਗਜ਼ੇਬ ਉਹਨਾਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾ ਰਿਹਾ, ਜਾਣਦੇ ਨੇ ਉਹਦਾ ਧਰਮ ਦਾ ਹੱਕ ਖੋਣਾ, ਇਹ ਵੀ ਖਾਲਸੇ ਦਾ ਕੰਮ ਨਹੀਂ। ਕਿਸੇ ਦਾ ਜ਼ਬਰੀ ਧਰਮ ਚੇਂਜ ਧਰਮ ਦਾ, ਮੈਂ ਕਹਿੰਦਾ ਕਿੰਨੀ ਉਲਟੀ ਪੜਾਈ ਹੈ ਕਿ ਸਿੱਖ ਧਰਮ ਵਿੱਚ ਕਿਸੇ ਦਾ ਜ਼ਬਰੀ ਧਰਮ ਚੇਂਜ ਨਹੀਂ ਕੀਤਾ ਜਾਂਦਾ। ਜੇ ਕਿਸੇ ਦਾ ਜ਼ਬਰੀ ਧਰਮ ਚੇਂਜ ਹੋ ਰਿਹਾ ਹੋਵੇ, ਉਹਦੇ ਲਈ ਸ਼ਹੀਦੀ ਦਿੱਤੀ ਜਾਂਦੀ। ਤਿਲਕ ਜੰਝੂ, ਕੋਈ ਖੜਾ ਹੋ ਕੇ ਦੱਸੇ ਤੁਹਾਡੇ ਜੋ ਕੋਈ ਤਿਲਕ ਲਾਉਂਦਾ, ਕੋਈ ਜੰਝੂ ਪਹਿਨਦਾ, ਪਰ ਸ਼ਹੀਦੀ ਦਿੱਤੀ ਮੇਰੇ ਗੁਰੂ ਤੇਗ ਬਹਾਦਰ ਨੇ ਤਿਲਕ ਜੰਝੂ ਦੀ, ਕਿਸੇ ਦੇ ਧਰਮ ਦੀ ਹੱਕ ਹੋਇਆ ਜਾ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਨੇ। ਹਾਂ, ਪ੍ਰੇਰਨਾ ਅਲੱਗ ਗੱਲ ਹੈ, ਪ੍ਰੇਰਨਾ ਦੇ ਸਕਦੇ ਹਾਂ, ਪ੍ਰੇਰਨਾ ਨਾਲ ਕੋਈ ਸ਼ਾਮਲ ਹੋਵੇ ਮੁਬਾਰਕ। ਜ਼ਬਰੀ ਕੋਈ ਬੂਟਾ ਪੁੱਟ ਕੇ ਦੂਜੇ ਬਾਗ ਚ ਲਾਉਣਾ ਨਹੀਂ, ਇਹ ਜ਼ਬਰੀ ਬੂਟੇ ਪੁੱਟੇ ਜਾ ਰਹੇ ਸੀ। ਸਵਾ ਮਣ ਜੰਝੂ ਹੋਏਗਾ ਤੇ ਮੈਂ ਦੁਪਹਿਰ ਦੀ ਰੋਟੀ ਖਾਵਾਂ। ਗੁਰੂ ਨੇ ਸਗੋਂ ਉਸ ਹੱਕ ਦੀ ਖਾਤਰ ਸੀਸ ਬਲੀਦਾਨ, ਐਡੀ ਵੱਡੀ ਸ਼ਹੀਦੀ ਦਿੱਤੀ ਧਰਮ ਦਾ ਹੱਕ। ਕਈ ਵਾਰੀ ਤੇ ਇੰਨਾ ਚੇਤਾ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਕੀ ਵਡਿਆਈ ਕਰੀਏ,

ਸਾਰੀਆਂ ਗੱਲਾਂ ਹੀ ਗੰਮੀ ਸੀ। ਤੁਸੀਂ ਪੰਜ ਪਿਆਰਿਆਂ ਦੀ ਜਿਹੜੀ ਚੀਜ਼ ਵੇਖੋ, ਹੁਣ ਜਿਹੜੇ ਪੰਜ ਪਿਆਰਿਆਂ ਵਿੱਚ ਉੱਠੇ ਨੇ ਭਾਈ ਧਰਮ ਸਿੰਘ ਦਿੱਲੀ ਤੋਂ, ਦੇਖੋ ਧਰਮ ਦਿੱਲੀ ਤੋਂ ਲਿਆ, ਜਿਹੜੀ ਚੀਜ਼ ਜਿੱਥੇ ਖਤਮ ਹੋ ਗਈ ਹੈ ਨਾ ਉੱਥੇ ਪੈਦਾ ਹੋਈ। ਦਿੱਲੀ ਚ ਧਰਮ ਖਤਮ ਹੋ ਚੁੱਕਾ ਸੀ, ਹੁਣ ਔਰੰਗਜ਼ੇਬ ਜੇ ਰਾਜ ਗੱਦੀ ਤੇ ਬੈਠਾ ਤੇ ਇਤਿਹਾਸ ਲਿਖਦੇ ਨੇ ਉਹਦਾ ਇੱਕ ਪੈਰ ਆਪਣੇ ਪਿਓ ਸ਼ਾਹ ਜਹਾਨ ਦੀ ਛਾਤੀ ਤੇ ਸੀ, ਦੂਜਾ ਪੈਰ ਆਪਣੇ ਭਰਾ ਦਾਰਾ ਸ਼ਿਕੋਹ ਦੀ ਛਾਤੀ ਤੇ, ਉੱਥੇ ਪੈਰ ਰੱਖ ਕੇ ਰਾਜ ਤੇ ਬੈਠਾ। ਪਿਤਾ ਨੂੰ ਕਹਿ, ਭਰਾਵਾਂ ਨੂੰ ਕਹਿ, ਧਰਮ ਖਤਮ। ਧਰਮ ਨਾਂ ਦੀ ਕੋਈ ਚੀਜ਼ ਨਹੀਂ। ਤੇ ਕਲਗੀ ਹਲੇ ਦੀ ਕਮਾਲ ਵੇਖੋ, ਧਰਮ ਦਿੱਲੀ ਤੋਂ ਲਿਆ, ਦਿੱਲੀ ਕੇਂਦਰ ਮੰਨਿਆ ਜਾਏ। ਜਿੱਥੇ ਧਰਮ ਨਾਂ ਦੀ ਚੀਜ਼ ਉੱਡ ਗਈ, ਅਸੀਂ ਧਰਮ ਉੱਥੋਂ ਪੈਦਾ ਕਰ। ਤੇ ਫਿਰ ਕਮਾਲ ਦੀ ਗੱਲ ਵੇਖੋ, ਦਇਆ ਲਾਹੌਰ ਤੋਂ ਲਈ ਗਈ। ਆਖੋ ਸਤਨਾਮ ਭਾਈ ਦਇਆ ਸਿੰਘ ਲਾਹੌਰ ਦੇ। ਉੱਥੇ ਦਇਆ ਖਤਮ ਹੋ ਗਈ ਸੀ। ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹੋ ਨਾ, ਲਾਹੌਰ ਸ਼ਹਿਰ ਯਹਿਰ ਕਹਿਰ ਸਵਾ ਪੈਰ, ਇੰਨੀ ਜੀਵਾਂ ਦੀ ਹੱਤਿਆ, ਸਵਾ ਪੈਰ ਯਹਿਰ ਕਹਿਰ। ਦਇਆ ਉੱਥੋਂ ਪੈਦਾ ਕੀਤੀ। ਤੇ ਭਾਈ ਸਾਹਿਬ ਸਿੰਘ ਬਿਦਰ ਤੋਂ, ਗੱਜ ਗਿਆ ਕੋ ਸਤਨਾਮ, ਉਹ ਬਿਦਰ ਤੋਂ। ਕਿਉਂਕਿ ਬੜੀ ਅਸਚਰਜ ਗੱਲ ਇਹ ਕਿ ਕ੍ਰਿਸ਼ਨ ਜੀ ਨੇ ਬਿਦਰ ਨੂੰ ਉਹਦੇ ਘਰ ਜਾ ਕੇ ਮਾਣ ਦਿੱਤਾ, ਲੇਕਿਨ ਉਸ ਤੋਂ ਬਾਅਦ ਵੀ ਉਸੇ ਤਰ੍ਹਾਂ ਵਿਚਰਦਾ ਰਿਹਾ, ਸਹਿਬੀ ਨਹੀਂ ਸੀ ਮਿਲੀ। ਤੇ ਸਾਹਿਬ ਪੈਦਾ ਕੀਤਾ ਬਿਦਰ ਚ। ਹੱਕ ਸਤਨਾਮ, ਕੈਸੀ ਲੀਲਾ ਹੈ, ਕੋਈ ਵਿਚਿੱਤਰ ਗੱਲ ਹੈ। ਬਣ ਜਾਓ ਕਲਗੀਆਂ ਲਿਆ, ਦੋ ਮਿੰਟ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਦੇ ਪਿਆਰ ਚ ਵੇਖੋ। ਪੰਜ ਪਿਆਰਿਆਂ ਦੀ ਚੋਣ ਵੀ ਕੁਝ ਅਨੋਖੀ ਲੀਲਾ। ਥੋੜਾ ਜਾ ਕੇ ਚੱਲਦੇ ਹਾਂ, ਇੱਕ ਵਾਰੀ ਸਾਰੀਆਂ ਬੀਬੀਆਂ ਵੀਰ ਉਸੇ ਤਰ੍ਹਾਂ ਜਰਾ

ਮੇਰੇ ਸਾਹਿਬਾ ਤੇਰੇ ਚੋਜ ਦੇਖੋ ਧਰਮ ਲਿਆ ਦਿੱਲੀ ਤੋਂ ਦਇਆ ਲਈ ਲਾਹੌਰ ਤੋਂ ਸਾਹਿਬ ਲਿਆ ਬਦਲ ਉਹ ਸਾਹਿਬ ਹੀ ਸੀ ਤੇ ਹਿੰਮਤ

0: ਪੜ ਲੈਣਾ।
1: ਜਗਨਨਾਥ ਪੁਰੀ ਅਜੇ ਤੱਕ ਵੀ ਜਗਨਨਾਥ ਜੀ ਦੀ ਮੂਰਤੀ ਹੈ ਜਿਹਦੇ ਹੱਥ ਤੇ ਪੈਰ ਨਹੀਂ, ਅਜੇ ਤੱਕ ਵੀ ਹੈ। ਉਹ ਸਕੰਦ ਪੁਰਾਣ ਦੀ ਜਿਹੜੀ ਇੱਕ ਗਾਥਾ ਹੈ, ਬਈ ਕ੍ਰਿਸ਼ਨ ਜੀ ਨੇ ਸਰੀਰ ਤਿਆਗਿਆ, ਸ਼ਿਕਾਰੀ ਨੇ ਖੀਲੇ ਵੇਲੇ ਤੀਰ ਮਾਰਿਆ ਸੀ। ਉੜੀਸਾ ਦੇ ਰਾਜੇ ਇੰਦਰ ਦਮਨ ਨੂੰ ਸੁਪਨੇ ਚ ਵਿਸ਼ਨੂੰ ਜੀ ਨੇ ਦਰਸ਼ਨ ਦੇ ਕੇ ਆਖਿਆ ਸੀ ਵੀ ਉਹ ਜਿਹੜੀਆਂ ਅਸਥੀਆਂ ਨੇ ਨਾ, ਅਸਥੀਆਂ, ਉਹ ਜਗਨਨਾਥ ਦਾ ਬੁੱਤ ਵਿਸ਼ਕਰਮਾ ਜੀ ਕੋਲੋਂ ਬਣਵਾ ਕੇ ਉਹ ਅਸਥੀਆਂ ਉਹਦੇ ਚ ਰੱਖ ਦਿੱਤੀਆਂ ਜਾਣ। ਵਿਸ਼ਕਰਮਾ ਜੀ ਨੇ ਆਖਿਆ ਸੀ ਉੜੀਸਾ ਦੇ ਰਾਜੇ ਨੂੰ ਇੰਦਰ ਦਮਨ ਨੂੰ ਵੀ ਮੈਂ ਬੁੱਤ ਤਾਂ ਬਣਾਵਾਂਗਾ ਜਗਨਨਾਥ ਦਾ ਕਿ ਵਿੱਚੋਂ ਕੋਈ ਵੇਖਣ ਨਹੀਂ ਆਏਗਾ, ਜਦੋਂ ਪੂਰਾ ਹੋਏਗਾ ਉਦੋਂ ਆਏਗਾ। ਤੇ ਕਹਿੰਦੇ 15 ਦਿਨ ਬੜੀ ਮੁਸ਼ਕਲ ਨਾਲ ਕੱਟੇ ਉੜੀਸਾ ਦੇ ਰਾਜੇ ਨੇ, ਇਕਦਮ ਮਨ ਕਾਲਾ ਪੈ ਗਿਆ, ਵੇਖਾਂ ਸਹੀ ਕਿਹੋ ਜਿਹਾ ਬਣਾਇਆ। ਇਕਦਮ ਜਦੋਂ ਆ ਗਿਆ ਤੇ ਅਜੇ ਹੱਥ ਤੇ ਪੈਰ ਤਿਆਰ ਨਹੀਂ ਸੀ, ਕਹਿੰਦੇ ਵਿੱਚੋਂ ਛੱਡ ਕੇ ਚਲਾ ਗਿਆ ਵੀ ਬਸ ਮੈਂ ਤੁਹਾਡੇ ਨਾਲ ਸ਼ਰਤ ਕੀਤੀ ਸੀ ਕਿ ਜਦੋਂ ਕੋਈ ਵੇਖਣ ਆ ਗਿਆ ਮੈਂ ਉੱਥੇ ਛੱਡ ਦਿਆਂ। ਉਹ ਅਜੇ ਤੱਕ ਵੀ ਹੱਥਾਂ ਤੇ ਪੈਰਾਂ ਤੋਂ ਬਗੈਰ ਜਗਨਨਾਥ ਦਾ ਬੁੱਤ ਧਿਆਨ ਦੇਣਾ, ਹੱਥ ਨਹੀਂ ਪੈਰ ਨਹੀਂ ਹਿੰਮਤ ਨਹੀਂ, ਹਿੰਮਤ ਉੱਥੋਂ ਦਿੱਤੀ ਹੱਕ ਸਤਨਾਮ।

ਮੌਕਮ ਲਿਆ ਦਵਾਰਕਾ ਤੋਂ। ਮੌਕਮ ਹੁੰਦਾ ਦ੍ਰਿੜ, ਸਿਰੜ ਹਿਰਦਾ, ਦ੍ਰਿੜ ਹਿਰਦਾ। ਦਵਾਰਕਾ ਤੋਂ ਕਿਉਂ ਮੌਕਮ ਲਿਆ? ਉਥੇ ਅੱਜ ਵੀ ਹੈ ਜੀ, ਯਾਦਗਾਰ ਜਗ੍ਹਾ ਵੀ ਹੈ। ਰਣ ਛੋੜ ਭੂਮੀ, ਰਣ ਨੂੰ ਛੱਡਿਆ ਜਦੋਂ ਸਮੇਂ ਦੇ ਅਵਤਾਰ ਕਲਗੀਧਰ ਕਹਿੰਦੇ ਰਣ ਛੱਡਣਾ ਨਹੀਂ, ਅਤ ਹੀ ਰਣ ਮੈਂ ਤਬ ਜੂਝ ਮਰ ਸਕਣਾ। ਜਿੱਥੋਂ ਥੋੜੀ ਜਿਹੀ ਦ੍ਰਿੜ ਨੂੰ, ਇਰਾਦੇ ਨੂੰ ਪਰੇੜ ਆਈਏ, ਉਥੋਂ ਮੌਕਮ ਲਿਆ ਦ੍ਰਿੜਤਾ ਲਈ, ਉਥੇ ਮੌਕਮ ਪੈਦਾ ਕੀਤਾ। ਜਿੱਥੇ ਹਿੰਮਤ ਨਹੀਂ ਉਥੇ ਹਿੰਮਤ, ਜਿੱਥੇ ਧਰਮ ਨਹੀਂ ਉਥੇ ਧਰਮ, ਜਿੱਥੇ ਦਇਆ ਨਹੀਂ ਉਥੇ ਦਇਆ।

ਸਾਹਿਬ ਪੈਦਾ ਕੀਤਾ। ਗੱਜ ਕੇ ਆਖੋ ਸਤਨਾਮ। ਇਹ ਹੁਣ ਉਹਦੀ ਗਰਾਈ ਕੌਣ ਸਮਝੇ? ਅਸੀਂ ਸੋਚਦੇ ਹਾਂ ਪੰਜਾਂ ਪਿਆਰਿਆਂ ਦੀ ਚੋਣ, ਤੂੰ ਕੌਣ ਬੈਠਾ ਮਗਰ?

ਇੱਕ ਉਲਟ ਗੱਲ ਹੈ। ਕਿਸੇ ਦੇ ਧਰਮ ਦਾ ਹੱਕ ਖੋਇਆ ਨਹੀਂ ਜਾਂਦਾ, ਕੋਈ ਦੂਜੇ ਦਾ ਧਰਮ ਕਿਤੇ ਜਾ ਰਿਹਾ ਹੋਵੇ ਸਗੋਂ ਉਹਦੀ ਰਾਖੀ ਕੀਤੀ ਜਾਂਦੀ। ਜਿਨ੍ਹਾਂ ਦਾ ਨਾਂ ਲਿਆ ਠੰਡ ਪੈ ਜਾਂਦੀ ਹੈ, ਧੰਨ ਬਾਬਾ ਦੀਪ ਸਿੰਘ ਜੀ, ਇਹ ਬਹੂਆਂ ਬੈਟੀਆਂ ਨੂੰ ਲੈ ਜਾਂਦੇ ਸੀ ਛੁਡਾ ਕੇ ਲਿਆ, ਧਰਮ ਦੀ ਰਾਖੀ ਕੀਤੀ, ਧਰਮ ਦਾ ਹੱਕ ਖੋਇਆ। ਸਾਰੇ ਜ਼ਰੂਰ ਧਿਆਨ ਦੇਣ, ਜ਼ਰੂਰ ਇਹਨਾਂ ਮਨ ਚ ਜ਼ਰੂਰ ਮਾਣ ਕਰਨਾ ਕਿ ਇੱਕ ਸਮਰੱਥ ਤੇ ਪੂਰੇ ਪਿਤਾ ਦੇ ਚਰਨ ਮਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ।

ਤੁਸੀਂ ਕੀ ਕਹੋਗੇ? ਔਰੰਗਜ਼ੇਬ ਦੂਜੇ ਦੇ ਧਰਮ ਦਾ ਹੱਕ ਖਾਉਂਦਾ ਤੇ ਗੁਰੂ ਤੇਗ ਬਹਾਦਰ ਰਾਖੀ ਕਰਦੇ, ਇਹ ਨਿਰਦ ਨੂੰ ਪਾਲਣਾ ਨੀ, ਕਿਸੇ ਦੇ ਹੱਕ ਦੀ ਰਾਖੀ ਕਰਦੇ। ਇਹ ਦੂਜਾ ਹੱਕ ਹੁੰਦਾ ਧਰਮ ਦਾ ਹੱਕ। ਤੇ ਇੱਕ ਗੱਲ ਜ਼ਰੂਰ ਮੰਨਿਓ, ਸਿੱਖ ਨੇ ਦੂਜੇ ਦੇ ਧਰਮ ਦੀ ਵੀ ਰਾਖੀ ਕਰਨੀ ਹੈ, ਹੱਕ ਜਾਣ ਨਹੀਂ ਦੇਣਾ। ਇਹ ਨਾ ਹੋਵੇ ਕਿ ਆਪਣਾ ਧਰਮ ਆਪ ਨਾ ਸੰਭਾਲ ਸਕੇ, ਉਹ ਵੀ ਧਿਆਨ ਰੱਖੇ, ਜ਼ਰੂਰ ਧਿਆਨ ਰੱਖੇ। ਆ ਸਾਰੀ ਫੁਲਵਾੜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਧਰਮ ਦਾ ਉਪਦੇਸ਼ ਦਿੱਤਾ ਹੈ ਨਾ, ਨਹੀਂ ਜੇ ਇਹੋ ਜਿਹਾ ਪਿਓ ਲੱਭਣਾ, ਇਸ ਪਿਓ ਨੂੰ ਪਛਾਣ ਲਓ। ਆ ਕਿਰਪਾਨ ਕੋਈ ਪਾ ਸਕਦਾ ਸੀ? 700 ਸਾਲ ਗੁਲਾਮੀ ਭੋਗੀ, ਇਹ ਸੁਤੰਤਰਤਾ ਦਾ ਚਿੰਨ੍ਹ ਦਿੱਤਾ, ਕੋਈ ਬੇਅਮ੍ਰਿਤੀਆ ਨਾ ਰਹੇ।

0: ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਛਾਣੇ। ਇਹ ਫੁਲਵਾੜੀ ਤੇ ਅੱਜ ਤੋਂ ਕੁਝ ਸਾਲ ਪਹਿਲੇ ਆਈਬ੍ਰੋ ਦਾ ਜ਼ੋਰ ਸੀ, ਅੱਜ ਗੁਰੂ ਨੇ ਕਿਰਪਾ ਕੀਤੀ ਕਿਤੇ 5% 2% ਸ਼ਾਇਦ ਰਹਿ ਗਿਆ ਹੋਵੇ, ਬਾਕੀ ਬਖਸ਼ਿਸ਼।
1: ਤੀਜਾ ਹੱਕ ਹੁੰਦਾ ਸੇਵਾ ਦਾ, ਉਹ ਵੀ ਖਾਲਸਾ ਜਿਹੜਾ ਕਿਸੇ ਦਾ ਸੇਵਾ ਦਾ ਹੱਕ ਨਹੀਂ ਖਾਉਂਦਾ, ਹੱਕ ਸਤਨਾਮ, ਉਹਨੂੰ ਦਾਸ ਡਿਟੇਲ ਚ ਨਹੀਂ ਸਾਂਝਾ ਕਰ ਸਕੇਗਾ। ਕਈ ਵਾਰੀ ਨਾ ਖੁਸ਼ੀ ਇੰਨੀ ਹੋ ਜਾਂਦੀ ਕਿ ਭੁੱਖ ਹੀ ਨਹੀਂ ਲੱਗਦੀ, ਅੱਜ ਉਹ ਖੁਸ਼ੀ ਹੋ ਗਈ ਏ ਕਿ ਅੱਜ ਬੰਦਾ ਕਹਿੰਦਾ ਹੁਣ ਅਸਲੀ ਕੀਰਤਨ ਹੋ ਗਿਆ। ਇੱਕ ਕੀਰਤਨ ਹੁੰਦਾ ਉਪਦੇਸ਼ ਦੇਣਾ, ਇੱਕ ਕੀਰਤਨ ਉਪਦੇਸ਼ ਮੰਨ ਲਿਆ ਆਪਾਂ ਸਤਨਾਮ।

ਇਹ ਅਮੁੱਲ ਅਨਮੋਲ ਤੇ ਦਰਗਾਹੀ ਬਾਣੀ ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਤੇ ਅੰਮ੍ਰਿਤਸਰ ਵਿਚ ਹਸਪਤਾਲ ਦੇ ਰੂਪ ਵਿਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।

ਵਾਸੀ ਅੰਮ੍ਰਿਤਸਰ ਦੇ ਨੇੜੇ ਪਹੁੰਚੇ। ਮੱਸੇ ਰੰਗੜ ਤੱਕ ਪਹੁੰਚਣ ਦੀ ਸਕੀਮ ਘੜ ਲਈ। ਇੱਕ ਪੁਰਾਣੀ ਥੇ ਤੋਂ ਠੀਕਰੀਆਂ ਇਕੱਠੀਆਂ ਕਰ ਇੱਕ ਬੋਰੀ ਵਿੱਚ ਭਰ ਲਈਆਂ। ਆਪਣੇ ਕੇਸ ਪਿੱਛੇ ਨੂੰ ਸੁੱਟ ਚੌਧਰੀ ਜੱਟਾਂ ਵਾਲਾ ਭੇਸ ਬਣਾ ਲਿਆ। ਤਲਵਾਰਾਂ ਚੋਲਿਆਂ ਦੇ ਹੇਠ ਲੁਕਾ ਲਈਆਂ ਤੇ ਹਰਿਮੰਦਰ ਸਾਹਿਬ ਵੱਲ ਨੂੰ ਤੁਰ ਪਏ। ਦੋਨੋਂ ਸ਼ੇਰ ਦਰਸ਼ਨੀ ਡਿਓੜੀ ਜਾ ਪੁੱਜੇ। ਬੂਹੇ ਦੇ ਸੱਜੇ ਹੱਥ ਲੱਗਦੀ ਬੇਰੀ ਨਾਲ ਸਿੰਘਾਂ ਨੇ ਘੋੜੇ ਬੰਨ ਲਏ। ਭਾਈ ਸੁੱਖਾ ਸਿੰਘ ਨੇ ਬੋਰੀ ਨੂੰ ਮੋਢਿਆਂ ਤੇ ਚੁੱਕ ਲਿਆ। ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਉਤਾਰਨ ਵਾਸਤੇ ਆਏ ਹੋਣਗੇ, ਸੋ ਕਿਸੇ ਨੇ ਵੀ ਉਹਨਾਂ ਨੂੰ ਰੋਕਿਆ ਨਹੀਂ। ਭਾਦੋਂ ਦੀ ਦੁਪਹਿਰ ਹੋਣ ਕਰਕੇ ਉਸ ਵਕਤ ਜ਼ੋਰ ਦੀ ਹਨੇਰੀ ਵਗ ਰਹੀ ਸੀ। ਸਿੰਘਾਂ ਨੇ ਅੰਦਰ ਲੰਘ ਮਨ ਹੀ ਮਨ ਅਰਦਾਸਾ ਕੀਤਾ, ਹੇ ਸੱਚੇ ਪਾਤਸ਼ਾਹ, ਤੇਰੇ ਸਿੰਘਾਂ ਦਾ ਵਾਰ ਖਾਲੀ ਨਾ ਜਾਵੇ। ਕੀ ਵੇਖਦੇ ਹਨ ਕਿ ਹੰਕਾਰੀ ਮੱਸਾ ਪਲੰਘ ਤੇ ਬੈਠਾ ਹੁੱਕਾ ਪੀ ਰਿਹਾ ਹੈ, ਕੰਜਰੀ ਨੱਚਦੀ ਪਈ ਹੈ। ਸੁੱਖਾ ਸਿੰਘ ਨੇ ਅੰਦਰ ਲੰਘਦੇ ਹੀ ਬੋਰੀ ਨੂੰ ਪਲੰਘ ਦੇ ਥੱਲੇ ਸੁੱਟ ਦਿੱਤਾ। ਜਿਉਂ ਹੀ ਮੱਸੇ ਨੇ ਬੋਰੀ ਨੂੰ ਵੇਖਣ ਵਾਸਤੇ ਆਪਣਾ ਸਿਰ ਹੇਠਾਂ ਝੁਕਾਇਆ ਤਾਂ ਭਾਈ ਮਹਿਤਾਬ ਸਿੰਘ ਨੇ ਤਲਵਾਰ ਦੇ ਇੱਕੋ ਵਾਰ ਨਾਲ ਹੀ ਮੱਸੇ ਰੰਗੜ ਦਾ ਸਿਰ ਵਗਾ

ਕੋਈ ਹੀ ਆਸ-ਪਾਸ ਗੱਲ ਸੁਣਨਾ ਕਿ ਤੁਹਾਡਾ ਰੈਜ਼ੋਲਿਊਸ਼ਨ ਏਜੰਡਾ ਕੀ ਹੈ ਨਵੇਂ ਸਾਲ ਦਾ। ਪਰ ਇਹ ਸਭ ਤੋਂ ਅੱਛਾ ਏਜੰਡਾ ਜੇ ਕਿ ਜਿਤ ਸਿਮਰਤ ਮਨ ਹੋਏ ਆਨੰਦਾ ਉਤਰੇ ਮਨੋ ਜੰਗੀਲਾ, ਜੇ ਮਨ ਦੀ ਮੈਲ ਉਤਰ ਜਾਵੇ ਤੇ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੈ, ਆਪ ਸਰਵਣ ਕਰ ਰਹੇ ਹੋ ਔਰ ਮੈਨੂੰ ਬਹੁਤ ਖੁਸ਼ੀ ਹੈ। ਕੀਰਤਨ ਆਪ ਸਾਰੇ ਬੜੇ ਸੂਝਵਾਨ ਬੈਠੇ ਹੋ, ਆਪ ਸੁਣਦੇ ਹੋ, ਹਰ ਵਕਤ ਸੁਣਦੇ ਹੋ, ਕੁਛ ਅੱਜ ਕੁਝ ਸ਼ਾਨਦਾਰ ਕੁਛ ਜੋ ਜੋ ਚੀਜ਼ਾਂ ਕੁਛ ਹਨ ਥੋੜੀਆਂ ਬਹੁਤ। ਦੋ ਤਰ੍ਹਾਂ ਦਾ ਕੀਰਤਨ ਹੈ, ਇੱਕ ਤੇ ਹੈ ਕਿ ਅਸੀਂ ਸਭ ਵੀ ਕਰਨਾ ਹੈ ਔਰ ਕੁਝ ਸਿੱਖਣਾ ਵੀ ਹੈ, ਕੁਝ ਸੁਣਨਾ ਵੀ ਹੈ। ਬੜੇ ਪਿਆਰ ਨਾਲ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ

0: چت ہر وسر بجی بہ رنگ مایا
1: بہ رنگ مایا
0: اے مایا جت ہر وسر
1: اے مایا

ਜਿਹੜੇ ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮਸ ਹੁੰਦੇ ਆ ਥਿਓਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿਹਦਾ ਤੀਜ ਇਹਨੂੰ ਗਮਕ ਕਹਿੰਦੇ ਆ, ਵੈਸੇ ਉਹ ਬੜਾ ਭਾਰਾ ਹੈ ਜਿਹਦਾ ਆਪਾਂ ਬੜੇ ਮੋਟਾ ਤੇਗਾ ਲਾ ਕੇ ਝਟਕਾ ਮਾਰਦਾ, ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿੱਦਾਂ ਕਮੰਧ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਆਰ ਹੋਲਡਿੰਗ ਦ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ ਆ। ਜਿੱਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਛੋਟੇ ਛੋਟੇ ਪੀਸ ਜਿਹੜੇ ਹੈਗੇ ਉਹ ਸ਼ਸਤਰਾਂ ਦੇ ਚਾਲ ਦਿਖਾਉਂਦੇ ਆ। ਅਸੀਂ ਸ਼ਸਤਰ ਦੇ ਪੂਜੇ ਕਰ ਰਹੇ ਹਾਂ ਹੁਣੇ। ਇਹ ਸ਼ਸਤਰ ਨਾਮ ਮਾਲਾ ਹੈ, ਅਸੀਂ ਸ਼ਸਤਰਾਂ ਦੇ ਗਿਣਦੇ ਆ, ਉਹਦੇ ਨਮਸਕਾਰ ਕਰਦੇ ਹਾਂ। ਯਹੀ ਹਮਾਰਾ ਪੀਰ। ਬਸ ਮਾਫ ਕਰਨਾ ਵੀ ਮੈਂ ਸ਼ਬਦ ਰੁਕ ਲਿਆ, ਪਰ ਮੈਂ ਥੋੜਾ ਸ਼ੇਅਰ ਕਰਨਾ ਚਾਹ ਰਿਹਾ ਜਿਹੜਾ ਆਨੰਦ ਸਾਨੂੰ ਆ ਰਿਹਾ ਸੀ ਰਿਆਜ਼ ਦੇ ਵਿੱਚ, ਥੋੜਾ ਤੁਹਾਨੂੰ ਪਤਾ ਲੱਗ ਜਾ।

ਵਡਿਆਈ ਸਮਝਦੇ ਹਨ, ਫਖਰ ਸਮਝਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦਾ ਕੂਕਰ ਬਣ ਗਿਆ ਹਾਂ, ਕੁੱਤਾ ਬਣ ਗਿਆ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਵਸਾਏ ਹੋਏ ਖੂਬਸੂਰਤ ਨਗਰ ਅਨੰਦਪੁਰ ਸਾਹਿਬ ਵਿਖੇ ਇਹ ਆਗਰੇ ਤੋਂ ਭੱਜ ਕੇ ਆਇਆ। ਸਾਰੇ ਹਿੰਦੁਸਤਾਨ ਵਿੱਚੋਂ ਇਸ ਨੂੰ ਆਪਣੀ ਜਾਨ ਇੱਥੇ ਸੁਰੱਖਿਅਤ ਜਾਪੀ। ਅਨੰਦਪੁਰ ਸਾਹਿਬ ਦੀ ਪੁਰਫਜ਼ਾ ਧਰਤੀ ਤੇ ਫਿਰ ਕੇ ਹਵਾ ਵਿੱਚ ਵਿਚਰ ਕੇ ਇੱਕ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਸੂਰਜ ਨਿਕਲਿਆ ਨਹੀਂ ਸੀ

ਸਵੇਰੇ ਸਵੇਰੇ ਹਲ ਨਾਮ ਰਸੀਏ ਜਾਗੇ ਸਨ, ਸ਼ਬਦ ਦੀ ਕਮਾਈ ਕਰਨ ਵਾਲੇ ਅਭਿਆਸੀ ਜਾਗੇ ਸਨ, ਗਲੀਆਂ ਵਿੱਚ ਇਹ ਜਾਗਦਾ ਫਿਰਦਾ ਪਿਆ ਹੈ ਨੰਦ ਲਾਲ, ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਾਗੇ ਨੇ। ਵੈਸੇ ਸਤਿਗੁਰੂ ਜਾਗਤਾ ਹੈ ਦਿਓ, ਇਸ ਨੇ ਹੁਕਾ ਦਿੱਤਾ ਨਾ, ਆਵਾਜ਼ ਮਾਰੀ ਨਾ, ਤਾਂ ਸੱਚੇ ਪਾਤਸ਼ਾਹ ਨੇ ਕਿਹਾ ਇਹ ਕੈਸੀ ਇੱਕ ਨਵੀਂ ਚੀਜ਼ ਬਾਜ਼ਾਰ ਵਿੱਚ ਵਿਕਣ ਵਾਸਤੇ ਆ ਗਈ ਹੈ, ਕੈਸੀ ਚੀਜ਼ ਹੈ, ਕਿਉਂਕਿ ਸਤਿਗੁਰੂ ਸੋਚਦੇ ਪਏ ਸੀ ਅਨੰਦਪੁਰ ਦੀਆਂ ਗਲੀਆਂ ਵਿੱਚ ਬਾਜ਼ਾਰਾਂ ਵਿੱਚ ਸਬਜ਼ੀ ਵਿਕਦੀ ਹੈ, ਕੱਪੜਾ ਵਿਕਦਾ ਹੈ, ਸ਼ਹਿਦ ਮਾਖਿਓ ਵਿਕਦਾ ਹੈ, ਦੁੱਧ ਵਿਕਦਾ ਹੈ, ਰੇਸ਼ਮ ਔਰ ਪੱਟ ਵਿਕਦਾ ਹੈ, ਲੇਕਿਨ ਅੱਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇੱਕ ਐਸੀ ਸਾਦਾ ਤੇ ਕੈਸਾ ਹੋਕਾ ਹੈ। ਇਹਨੇ ਚਿਰ ਨੂੰ ਇਰਦ ਗਿਰਦ ਵੇਖ ਕੇ ਨੰਦ ਲਾਲ ਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਬੁਰਾ ਚੱਲ ਖਿੜਕੀ ਖੋਲ ਦਿੱਤੀ ਤਾਕੀ ਵਿੱਚ ਖਿੜਕੀ ਵਿੱਚ ਬਾਹਰ ਨੂੰ ਤੱਕਿਆ ਨਾ ਇੱਕ ਸਰੂ ਕੱਟ ਬੰਦਾ ਖਲੋਤਾ ਹੈ ਸਫੇਦ ਵਸਤਰ ਪਹਿਨੇ ਨੇ ਸਫੇਦ ਦਸਤਾਰ ਪਹਿਨੀ ਹੈ ਸਫੇਦ ਉਸਦੀ ਰਈਸ ਦਾੜੀ ਹੈ ਸਤਿਗੁਰੂ ਬਾਹਰ ਨੂੰ ਵੇਹਦੇ ਪਏ ਨੇ ਥੱਲੇ ਵਾਲੂ ਤੇ ਉਹ ਉਤਾਂਹ ਨੂੰ ਵੇਹਦਾ ਪਿਆ ਹੈ ਲੈਲਾ ਦਿਲ ਕਹਿਣ ਵਾਲੇ ਨੂੰ ਸਤਿਗੁਰੂ ਕਹਿਣ ਲੱਗੇ ਦਿਲ ਫਰੋਸ਼ ਉਹ ਦਿਲ ਵੇਚਣ ਵਾਲੇ ਕੀ ਦਾਮ ਰੱਖਿਆ ਇਸ ਜਿਨਸ ਦਾ ਕੀ ਮੁੱਲ ਰੱਖਿਆ ਇਸ ਚੀਜ਼ ਦਾ ਕੀ ਭਾਵਨੀਅਤ ਕੀਤਾ ਹੈ ਉਸਦਾ ਜਦੋਂ ਪਹਿਲੀ ਵਾਰੀ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਗੁਫ਼ਤਗੂ ਇਹਦੇ ਨਾਲ ਸ਼ੁਰੂ ਹੋਣ ਲੱਗੀ ਤੇ ਅੰਦਰ ਹਉਮੈ ਜਾਗ ਪਈ ਹੰਕਾਰ ਉੱਠ ਪਿਆ ਵਿਦਿਆ ਦਾ ਅਭਿਮਾਨ ਉੱਠ ਖਲੋਤਾ ਰਾਜ ਦਰਬਾਰ ਦੀ ਇਸ ਨੂੰ ਮਾਨਤਾ ਯਾਦ ਆ ਗਈ ਅੰਦਰ ਇਹਨੂੰ ਕਹਿਣ ਲੱਗਾ ਨੰਦ ਰਾਜ ਦੇਖੀ ਹੋਇਆ ਮਨਾ ਦਿਲ ਖਰੀਦਦਾਰ ਵੀ ਆ ਗਿਆ ਹੈ ਤੂੰ ਦਿਲ ਫਰੋਸ਼ ਵੀ ਹੈ ਕੀਮਤ ਘੱਟ ਨਾ ਦੱਸਦੇ ਘੱਟ ਨਾ ਦੱਸਦੇ ਵੈਸੇ ਇਸਨੇ ਸਾਰਾ ਹਿੰਦੁਸਤਾਨ ਤੱਕਿਆ ਸੀ ਕੋਈ ਇਸਦੇ ਦਿਲ ਨੂੰ ਖਰੀਦਣ ਵਾਲਾ ਪੈਦਾ ਨਹੀਂ ਸੀ ਹੋਇਆ ਕੋਈ ਨਹੀਂ ਸੀ ਲੇਕਿਨ ਅਨੰਦਪੁਰ ਆ ਕੇ ਇਸਨੇ ਹੋਕਾ ਦਿੱਤਾ ਕਲਗੀਆਂ ਵਾਲੇ ਨੇ ਆਖ ਦਿੱਤਾ ਕੀ ਭਾਵ ਰੱਖਿਆ ਈ ਕੀ ਮੁੱਲ ਰੱਖਿਆ ਈ ਅੰਦਰ ਇਹਨੂੰ ਕਹਿਣ ਲੱਗਾ ਹੁਣ ਕੀਮਤ ਘੱਟ ਨਾ ਦੱਸਦੇ ਕੀਮਤ ਘੱਟ ਨਾ ਦੱਸਦੇ ਆਖਣ ਲੱਗਾ ਮੇਰੇ ਮਾਲਕ ਮੁੱਲ ਪੁੱਛਦੇ ਹੋ ਜਿਸ ਦਾ ਭਾਵ ਪੁੱਛਦੇ ਹੋ ਕੀਮਤ ਪੁੱਛਦੇ ਹੋ ਤਾਂ ਇਸਦਾ ਮੁੱਲ ਹੈ ਨਜ਼ਰੇ ਇਲਤਫਾਤ ਨਜ਼ਰੇ ਰਹਿਮਤ ਨਜ਼ਰੀ ਨਜ਼ਰ ਨਿਹਾਲ ਸਤਿਗੁਰਾਂ ਨੇ ਹੌਲੀ ਦੇਣੀ ਤਾਕੀ ਬੰਦ ਕਰਦਿਆਂ ਆਖਿਆ ਕੀਮਤ ਬਹੁਤੀ ਹੈ ਭਾਵ ਜ਼ਿਆਦਾ ਰੱਖਿਆ ਹੈ ਮੁੱਲ ਵਾਧੂ ਰੱਖਿਆ ਹੈ ਜਿਸ ਦੀ ਕੀਮਤੀ ਨੇ ਮੁੜ ਗਿਆ ਨੰਦ ਲਾਲ ਵਾਪਸ ਚਲੇ ਗਿਆ ਆਪਣੇ ਘਰ ਨੂੰ ਪਰੇਸ਼ਾਨ ਪਛੇਮਾਨ ਸਤਿਗੁਰੂ ਸੋਚਣ ਲੱਗੇ ਕੱਲ ਨੂੰ ਫਿਰ ਆਵੇਗਾ ਆ ਗਿਆ ਸਵੇਰੇ ਆ ਗਿਆ ਆਉਂਦੇ ਨੇ ਫਿਰ ਇੱਕ ਵਾਰੀ

ਫਿਰ ਕੀ ਖੁੱਲੀ ਤਾਂ ਕੀ ਫਿਰ ਖੁੱਲੀ ਸਤਿਗੁਰੂ ਕਹਿਣ ਲੱਗੇ ਆ ਗਏ ਮੈਨੂੰ ਯਕੀਨ ਸੀ ਕਿ ਤੂੰ ਆਵੇਗਾ ਅੱਜ ਕੁਛ ਭਾਵ ਘਟਾਇਆ ਕਿ ਨਹੀਂ ਕੀਮਤ ਘੱਟ ਕੀਤੀ ਹੈ ਕਿ ਨਹੀਂ ਆਖਣ ਲੱਗਾ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੀਮਤ ਤਾਂ ਕੱਲ ਵਾਲੀ ਰੱਖੀ ਹੈ ਲੇਕਿਨ ਇਹ ਕੁਛ ਰਹਿਤ ਰੱਖ ਦਿੱਤੀ ਹੈ ਕਿਹੜੀ ਮਹਿਬੂਬਾ ਦੇ ਕੂਚੇ ਅੰਦਰ ਮੈਂ ਦਿਲ ਵਿੱਚ ਜਲ ਥਾ ਨੰਦ ਲਾਲ ਕਹਿਣ ਲੱਗੇ ਆਪਣੀ ਵਿਥਿਆ

ਅੰਦਰ ਆ ਜਾ, ਅੰਦਰ ਆ ਜਾ, ਆ ਗਿਆ ਸੱਚੇ ਪਾਤਸ਼ਾਹ ਨੂੰ ਆਖ ਦਿੱਤਾ ਚੀਜ਼ ਮੈਂ ਵੇਖ ਲਈ ਹੈ, ਟੱਕ ਲਈ ਹੈ। ਕਿਹੜਾ ਨੰਦ ਲਾਲ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮਹਿਰਾ ਹੈ, ਇਹ ਸੁਥਰਾ ਨਹੀਂ ਹੈ, ਸਾਫ ਨਹੀਂ ਹੈ, ਪਾਕੀਜ਼ਾ ਨਹੀਂ ਹੈ, ਇਸ ਲਈ ਇਸ ਨੂੰ ਪਾਕੀਜ਼ਾ ਕਰਨ ਹੱਥ ਜੋੜ ਕੇ ਆਖਣ ਲੱਗਾ, ਮੇਰੇ ਮਾਲਕ ਆਪਣੇ ਯੋਗ ਬਣਾ ਲਓ, ਜਿੱਦਾਂ ਦਾ ਤੁਹਾਨੂੰ ਚਾਹੀਦਾ ਬਣਾ ਲਓ। ਸਤਿਗੁਰੂ ਜੀ ਮੈਨੂੰ ਕੋਈ ਤਰਕੀਬ ਦੱਸ ਦਿਓ, ਸੁਝਾਅ ਦੇ ਦਿਓ। ਸੱਚੇ ਪਾਤਸ਼ਾਹ ਕਹਿਣ

ਲੰਗਰ ਵਿੱਚ ਚਲੇ ਜਾ, ਲੰਗਰ ਵਿੱਚ ਜਾ ਕੇ ਮੇਰੇ ਖਾਸ ਦੇ ਜਿੰਨੇ ਵਧੀਆ ਬਰਤਨ ਥਾਲ ਗਲਾਸ ਕੋਲੇ ਮਨ ਲਾ ਕੇ ਸਾਫ਼ ਕਰੇਗਾ ਔਰ ਜਿੰਨਾ ਵਧੀਆ ਕਰੇਗਾ ਉਹਨਾਂ ਤੇਰਾ ਕਾਸਾ ਹੈ ਕਲਮ ਜਲਦੀ ਮੁਰੱਬਰ ਹੋ ਜਾਏਗਾ, ਦਿਲ ਸਾਫ਼ ਹੋ ਜਾਏਗਾ। ਬਸ ਇਸਨੇ ਗੱਲ ਪੱਲੇ ਬੰਨ ਲਈ, ਸਿੱਧਾ ਸਿੱਧਾ ਹਾਂ ਸਤਗੁਰਾਂ ਦੇ ਲੰਗਰ ਵਿੱਚ ਚਲੇ ਗਿਆ। ਜਾਂਦਿਆਂ ਇਸਨੇ ਆਪਣੇ ਬਸਤਰਾਂ ਦੀ ਕੋਈ ਪਰਵਾਹ ਨਹੀਂ ਕੀਤੀ, ਆਪਣੀ ਬਜ਼ੁਰਗੀ ਵੱਲ ਨਹੀਂ ਤੱਕਿਆ, ਇਹ ਬਰਤਨ ਸਾਫ਼ ਕਰਨ ਲੱਗ ਪਿਆ। ਕਈ ਦਿਨ ਲੰਗਰ, ਕਈ ਦਿਹਾੜੇ ਗੁਜ਼ਰ ਗਏ, ਕਈ ਦਹਾਕੇ ਗੁਜ਼ਰ ਗਏ ਇਸ ਨੂੰ ਲੰਗਰ ਦੀ ਸੇਵਾ ਕਰਦੇ, ਸਾਲ ਗੁਜ਼ਰ ਗਏ। ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਆਖਿਆ ਅਗਰਤ ਨੂੰ, ਇੱਥੇ ਨੰਦ ਲਾਲ ਹੋਣਾ ਕਿਤੇ ਖਾਲਸਾ ਜੀ, ਤੁਸੀਂ ਵੇਖਿਆ ਹੀ ਨੰਦ ਲਾਲ ਸਿੰਘ ਸਾਹਿਬ, ਤੁਹਾਨੂੰ ਕਿਤੇ ਪਤਾ ਹੀ ਨੰਦ ਲਾਲ ਦਾ? ਆਖਣ ਲੱਗੇ ਗੁਰੂ ਨੇ ਇੱਕ ਫਰਮਾਨ ਕਰ ਦਿੱਤਾ, ਹੁਕਮ ਕਰ ਦਿੱਤਾ, ਲੰਗਰ ਵਿੱਚ ਹੋਵੇਗਾ, ਜਾ ਕੇ ਵੇਖ ਲਓ। ਬਜ਼ੁਰਗ ਨੇ ਜਾ ਕੇ ਵੇਖਿਆ ਨਾ ਤਾਂ ਲੰਗਰ ਵਿੱਚ ਬਰਤਨ ਪਿਆ ਸਾਫ਼ ਕਰੇ ਨੰਦ ਲਾਲ, ਗਿੱਟ ਗਿੱਟ ਉਸ ਤੇ ਸਵਾਹ ਚੜੀ ਹੋਈ, ਜੂਠਾਂ ਚੜੀਆਂ ਹੋਈਆਂ ਖਾਲਸੇ ਦੀਆਂ। ਪਰ ਗੁਰੂ ਦਾ ਬਚਨ ਉਸਨੇ ਪੱਲੇ ਬੰਨ ਲਿਆ ਕਿ ਜਿੰਨੇ ਵਧੀਆ ਬਰਤਨ ਸਾਫ਼ ਕਰਾਂਗਾ ਮਨ ਓਨਾ ਵਧੀਆ ਸਾਫ਼ ਉਜਲਾ ਹੋ ਜਾਏਗਾ। ਇਸ ਲਈ ਹੁਣ ਇਹ ਗੱਲ ਘੱਟ ਕਰਦਾ ਹੈ, ਬਚਨ ਘੱਟ ਕਰਦਾ ਹੈ, ਬਰਤਨ ਜ਼ਿਆਦਾ ਸਾਫ਼ ਕਰਦਾ। ਉਸ ਵਿਅਕਤੀ ਨੇ ਮੁੰਡੇ ਨੂੰ ਹੱਥ ਲਾ ਕੇ ਆਖਿਆ ਨੰਦ ਲਾਲ ਹੋ, ਨੰਦ ਲਾਲ ਹੋ। ਇਹ ਬੋਲੇ ਨਾ, ਆਖਣ ਲੱਗੇ ਮੈਂ ਪੁੱਛਦਾ ਜੀ ਤੁਸੀਂ ਨੰਦ ਲਾਲ ਹੋ? ਬੋਲਦੇ ਨੇ। ਕਹਿਣ ਲੱਗਾ ਜਿਸ ਦਿਨ ਦਾ ਮੈਂ ਗੁਰੂ ਦਰ ਘਰ ਵਿੱਚ ਆ ਗਿਆ ਹਾਂ ਮੈਨੂੰ ਇਸ ਗੱਲ ਦੀ ਸੋਝੀ ਪੈ ਗਈ ਹੈ ਕਿ ਬਹੁਤਾ ਬੋਲਣ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋ, ਇਸ ਲਈ ਮੈਂ ਬੋਲਦਾ। ਨੰਦ ਲਾਲ ਕੋਈ ਤੇ ਗੁੱਤੂ ਕਰ, ਕੋਈ ਤੇ ਬਚਨ ਕਰ। ਇਸਨੇ ਪਿੱਛੇ ਨੂੰ ਮੂੰਹ ਕਰਕੇ ਉਸ ਬਜ਼ੁਰਗ ਆਗਰੇ ਤੋਂ ਆਏ ਵਾਲ ਨੂੰ ਕਹਿਣ ਲੱਗਾ ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿ।

ਮੈਂ ਪੁੱਛਿਆ ਤੈਨੂੰ ਇੱਥੇ ਖਾਣ ਵਾਸਤੇ ਕੀ ਮਿਲਦਾ ਹੈ? ਨੰਦ ਲਾਲ ਬੜੇ ਸਰਸ਼ਾਰੀ ਵਿੱਚ ਕਹਿਣ ਲੱਗਾ, ਸੁਣੋ ਸੁਣੋ ਬਈ, ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਾਸਤੇ ਜਿਸ ਵੇਲੇ ਪ੍ਰਸ਼ਾਦਾ ਆਉਂਦਾ ਹੈ, ਥਾਲ ਪੋਸ ਕੇ ਸੇਵਾਦਾਰ ਬੜੇ ਇਤਿਹਾਸ ਨਾਲ, ਬੜੀ ਪਰਹੇਜ਼ਗਾਰੀ ਨਾਲ ਔਰ ਬੜੀ ਸਾਵਧਾਨੀ ਨਾਲ ਲਿਆਂਦਾ ਨਾ, ਤੇ ਮਾਲਕ ਪਲੰਗ ਤੇ ਬੈਠ ਕੇ ਉਸ ਨੂੰ ਛਕਦੇ ਨੇ ਛਕਦੇ ਨੇ, ਤੇ ਫਿਰ ਤੂੰ ਕੀ ਕਰਨਾ ਹੈ? ਆਖਣ ਲੱਗਾ ਜੀ, ਮੈਂ ਨੀਂਦ ਲਾ ਕੇ ਥੱਲੇ ਬੈਠ ਜਾਂਦਾ ਹਾਂ, ਉਹਨਾਂ ਦੇ ਜੋੜੇ ਵਿੱਚ ਬਹਿ ਜਾਂਦਾ ਹਾਂ, ਮੰਜੇ ਦੇ ਪਲੰਗ ਦੇ ਕੋਲ ਬੈਠ ਜਾਂਦਾ ਹਾਂ। ਸਤਿਗੁਰੂ ਬੜੀ ਤਬੀਅਤ ਨਾਲ ਸ਼ੇਰ ਹੋ ਕੇ ਆਗਾ ਕੇ ਪ੍ਰਸ਼ਾਦਾ ਸਕਦੇ ਨੇ। ਮੈਂ ਸੱਚੇ ਪਾਤਸ਼ਾਹ ਦੇ ਮੁਖਾਰ ਬਿੰਦ ਵੱਲ ਨੂੰ ਵੇਂਹਦਾ ਰਹਿੰਦਾ ਹਾਂ, ਤੱਕਦਾ ਰਹਿੰਦਾ, ਨੀਂਦ ਨਾਲ ਤੱਕਦਾ, ਢਿੱਡ ਭਰ ਕੇ ਤੱਕਦਾ ਹਾਂ ਕਿ ਸਤਿਗੁਰੂ ਪ੍ਰਸ਼ਾਦਾ ਪੈ ਸਕਦੇ ਨੇ। ਜਦੋਂ ਛੱਕ ਕੇ ਸੇਵਾਦਾਰ ਜਲ ਲਿਆਉਂਦਾ ਹੈ ਚੁਲਾ ਕਰਨ ਵਾਸਤੇ, ਪਰੂਣੀ ਕਰਨ ਵਾਸਤੇ, ਤੇ ਸੱਚੇ ਪਾਤਸ਼ਾਹ ਚੁਲਾ ਕਰਕੇ ਪਾਣੀ ਧਰਤੀ ਤੇ ਸੁੱਟਦੇ ਹਨ, ਉਸ ਵੇਲੇ ਉਹਨਾਂ ਦੇ ਦੰਦਾਂ ਨੂੰ ਲੱਗੇ ਹੋਏ ਰੇਜ਼ੇ ਭੋਰੇ ਧਰਤੀ ਤੇ ਡਿੱਗ ਪੈਂਦੇ ਹਨ। ਮੈਂ ਭੱਜ ਕੇ ਉਹ ਟੁਕਰਾਉਂਦਾ ਹਾਂ, ਇਹ ਮੇਰੀ ਫਰਾਕ ਹੈ, ਮੈਂ ਕਿਸੇ ਹੋਰ ਨੂੰ ਚੁੱਕਣ ਨਹੀਂ ਦਿੰਦਾ। ਫਰਾਕ ਸੁਣ ਲਈ, ਮੈਂ ਉਹ ਰੇਜ਼ੇ ਧਰਤੀ ਤੇ ਪਏ ਹੋਏ ਬੜੇ ਇਤਮੀਨਾਨ ਨਾਲ, ਬੜੇ ਪਿਆਰ ਨਾਲ ਛਕਦਾ ਹਾਂ ਔਰ ਤ੍ਰਿਪਤ ਫਿਰਦਾ ਹਾਂ, ਅਗਾਹ ਕੇ ਰਹਿੰਦਾ ਹਾਂ, ਹਰ ਵੇਲੇ ਪ੍ਰਸੰਨ, ਤੇ ਇਹ ਮੇਰੀ ਖੁਰਾਕ ਹੈ, ਇਹ ਮੈਨੂੰ ਬਖਸ਼ਿਸ਼, ਇਹ ਮੈਨੂੰ ਰਾਹਮਤ ਉਦੋਂ ਹੋਈ ਹੈ ਜਦੋਂ ਮੈਂ ਆਖਿਆ ਸੀ ਕਿ ਲੈ ਲਓ ਦਿਲ, ਤੇ ਮੈਂ ਆਖਿਆ ਸੀ ਯਕ ਨਿਗਾਹੇ ਜਾਂ ਫਜ਼ਾਇਸ਼ ਬਸ ਬਬਤ ਦਰਕਾਰ ਮਾਂ। ਉਸ ਦਿਨ ਤੋਂ ਸਰੂਰ ਹੈ, ਉਸ ਦਿਨ ਤੋਂ ਮਸਤੀ ਹੈ, ਉਸ ਦਿਨ ਤੋਂ ਖੇੜਾ ਹੈ, ਉਸ

ਪਰਮ ਸਤਿਕਾਰ ਯੋਗ ਗੁਰੂ ਪ੍ਰਸਾਦ ਸਿੰਘ ਜੀ, ਮਨ ਬਿਰਤੀਆਂ ਕਰੋ, ਏਕਾਗਰ ਸਤਿਗੁਰ ਦੇ ਚਰਨਾਂ ਵਿੱਚ ਜੋੜੋ। ਇਹ ਗੁਰੂ ਘਰ ਹੈ ਤੇ ਗੁਰੂ ਘਰ ਵਿੱਚ ਕਿਸ ਤਰ੍ਹਾਂ ਬੈਠਣਾ ਇਹ ਸਾਨੂੰ ਜਾਚ ਇੱਥੋਂ ਹੀ ਮਿਲਣੀ ਹੈ। ਆਪਾਂ ਕਿਸੇ ਹੋਰ ਜਗ੍ਹਾ ਜਾਈਏ, ਕਿਸੇ ਸੁਸਾਇਟੀ ਵਿੱਚ ਜਾਂ ਕਿਸੇ ਪਾਰਟੀ ਤੇ ਜਾਂ ਕਿਸੇ ਕਲੱਬ ਵਿੱਚ, ਉੱਥੇ ਸਾਨੂੰ ਤਹਿਜ਼ੀਬ ਹੁੰਦੀ ਹੈ। ਅੰਦਰ ਦਾਖਲ ਕਿਵੇਂ ਹੋਣਾ, ਕਿਸੇ ਨਾਲ ਗੱਲ ਕਿਵੇਂ ਕਰਨੀ ਹੈ, ਇੱਥੇ ਖਾਣਾ ਕਿਸ ਢੰਗ ਨਾਲ ਹੈ, ਇੱਥੇ ਬੋਲਣਾ ਕਿਸ ਢੰਗ ਨਾਲ ਹੈ। ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਘਰ ਆ ਕੇ ਅਸੀਂ ਇਹ ਕੁਝ ਭੁੱਲ ਜਾਂਦੇ ਹਾਂ। ਗੁਰੂ ਨੂੰ ਅਸੀਂ ਖਲੋਣਾ ਪਤਾ ਨਹੀਂ ਕਿਉਂ ਸਮਝਦੇ ਹਾਂ। ਚਾਹੀਦਾ ਤੇ ਇਹ ਵੀ ਹੈ ਕਿ ਜਿਸ ਵੇਲੇ ਅਸੀਂ ਗੁਰੂ ਘਰ ਅੰਦਰ ਕਦਮ ਰੱਖੀਏ, ਉਸ ਵਕਤ ਸਾਡਾ ਮਨ ਨੀਵਾਂ ਮਤ ਉੱਚੀ ਹੋ ਜਾਏ। ਸਾਡਾ ਮਨ ਨੀਵਾਂ ਹੋ ਕੇ ਮਨ ਅੰਦਰ ਨਿਮਰਤਾ ਪਿਆਰ ਆ ਜਾਏ ਤੇ ਸਾਨੂੰ ਗੁਰੂ ਕੇ ਸ਼ਬਦ ਸੁਣਨ ਦੀ ਜਾਚ ਆ ਜਾਏ। ਆਓ ਤਵੱਜੋ ਦਿਓ, ਕਰੋ ਰਸਨਾਵਾਂ ਨੂੰ ਪਵਿੱਤਰ ਗੱਜ ਕੇ ਆਖੋ ਸਤਨਾਮ। ਮੈਂ ਗੱਲ ਨਾਮ ਦੀ ਆਰੰਭ ਕੀਤੀ ਹੈ ਤੇ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਅੰਦਰ ਨਾਮ ਦੇ ਇਤਨੇ ਐਗਜ਼ੈਂਪਲ ਦਿੱਤੇ ਨੇ, ਇਤਨੇ ਦ੍ਰਿਸ਼ਟਾਂਤ ਹਨ ਕਿ ਕਮਾਲ ਹੀ ਕਰ ਦਿੱਤੀ ਹੈ। ਇੱਕ ਇੱਕ ਸ਼ਬਦ ਇਤਨਾ ਕੀਮਤੀ ਹੈ, ਜੇ ਅਸੀਂ ਇਹਨੂੰ ਪਿਆਰ ਨਾਲ ਪੜ੍ਹ ਲਈਏ ਤੇ ਪਿਆਰ ਨਾਲ ਸੁਣ ਲਈਏ। ਰਹਾਉ ਦੀ ਤੁਕ ਹੈ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਹੇ ਮਨੁੱਖ, ਹੇ ਇਨਸਾਨ, ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਜੋ ਤੂੰ ਅਡੰਬਰ ਕਰ ਰਿਹਾ ਹੈ ਸਭ ਝੂਠ ਦਾ ਪਸਾਰਾ ਹੈ। ਬਿਲਕੁਲ ਬਿਲਕੁਲ ਝੂਠ, ਕਿਉਂਕਿ ਜੋ ਕੁਝ ਹੋ ਰਿਹਾ ਨਾਮ ਤੋਂ ਬਿਨਾਂ ਹੋ ਰਿਹਾ। ਜਿਸ ਕੰਮ ਦੇ ਨਾਲ ਨਾਮ ਦਾ ਸੰਬੰਧ ਨਹੀਂ, ਸਾਹਿਬ ਕਹਿੰਦੇ ਨੇ ਬਿਲਕੁਲ ਝੂਠ ਹੈ। ਕਹਿੰਦੇ ਨੇ ਇੱਕ ਪੰਡਿਤ ਇੱਕ ਗਾਉਂ ਵਿੱਚ ਗਿਆ ਤੇ ਜਿਸ ਵੇਲੇ ਜਾ ਕੇ ਉਸਨੇ ਉੱਥੇ ਕਥਾ ਕੀਤੀ, ਸੰਗਤ ਬੜੀ ਖੁਸ਼ ਤੇ ਪ੍ਰਸੰਨ ਹੋਈ। ਹੁਣ ਪਿੰਡ ਵਾਲਿਆਂ ਨੇ ਪ੍ਰਸੰਨਤਾ ਵਿੱਚ ਆ ਕੇ ਦਾਨ ਵਜੋਂ ਪੰਡਿਤ ਜੀ ਨੂੰ ਇੱਕ ਗਊ ਦੇ ਦਿੱਤੀ। ਪੰਡਿਤ ਜੀ, ਸਾਡੇ ਵੱਲੋਂ ਇਹ ਤੁਹਾਡੇ ਲਈ ਗਊ ਦਾਨ ਹੈ, ਕਿਉਂਕਿ ਇਹ ਵੀ ਦਾਨ ਬੜੀ ਮਹੱਤਤਾ ਰੱਖਦਾ ਸੀ। ਪੰਡਿਤ ਜੀ ਨੂੰ ਗਊ ਮਿਲ ਗਈ, ਪੰਡਿਤ ਜੀ ਗਊ ਲੈ ਕੇ ਆ ਗਏ। ਜਿਸ ਵੇਲੇ ਆਏ ਇੱਕ ਤੱਟ ਤੇ, ਹੁਣ ਇਸ ਨਦੀ ਤੋਂ ਪਾਰ ਹੋਣੇ, ਪਾਰ ਲਿਜਾਣ ਵਾਲਾ ਬੇੜੀ ਦਾ ਮਲਾ ਸਾਧ ਸੰਗਤ, ਉਹ ਵੀ ਪੰਡਿਤ, ਉਹ ਵੀ ਬ੍ਰਹਮਣ ਹੈ। ਕਹਿੰਦਾ ਭਾਈ ਮੈਨੂੰ ਪਾਰ ਲੈ ਚੱਲ। ਅੱਗੋਂ ਜਵਾਬ ਕੀ ਮਿਲਿਆ? ਕਹਿੰਦਾ ਭਾਈ ਵੇਖ, ਮੈਂ ਜਿਸ ਨੂੰ ਵੀ ਪਾਰ ਲਿਜਾਣਾ ਉਹਦੇ ਕੋਲ ਮਸੂਲ ਟੈਕਸ ਕਿਰਾਇਆ ਜ਼ਰੂਰ ਲੈਂਦਾ, ਕਰ ਜ਼ਰੂਰ ਲੈਂਦਾ। ਸਤਸੰਗ ਧਿਆਨ ਦੇਣਾ, ਇਹ ਬ੍ਰਾਹਮਣ ਇਹ ਪੰਡਿਤ ਕਹਿਣ ਲੱਗਾ, ਭਾਈ ਕਰ ਦੇਣ ਜੋਗਾ ਮੇਰੇ ਕੋਲ ਤੇਰੇ ਵਾਸਤੇ ਕੁਝ ਨਹੀਂ, ਇੱਕ ਗਊ ਹੈ ਤੇ ਤੂੰ ਵੀ ਬ੍ਰਾਹਮਣ ਹੈ, ਮੈਂ ਨਹੀਂ ਬ੍ਰਾਹਮਣ, ਤੂੰ ਵੀ ਪੰਡਿਤ, ਮੈਂ ਵੀ ਪੰਡਿਤ, ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤੇ ਹੋਰ ਕੌਣ ਆਏਗਾ, ਤੂੰ ਮੈਨੂੰ ਪਾਰ ਲੈ ਚੱਲ। ਕਹਿੰਦਾ ਨਹੀਂ ਹੋ ਸਕਦਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਖਿਆਲ ਬੜਾ ਸੁੰਦਰ ਦਿੱਤਾ ਹੈ। ਕਹਿੰਦਾ ਦੇਖੋ, ਗਊ ਬ੍ਰਾਹਮਣ ਕੋ ਕਰਨਾ ਵੋ ਗੋਬਰ ਤਰਨ ਨ ਜਾਈ। ਗਊ ਤੇ ਬ੍ਰਾਹਮਣ ਨੂੰ ਇਹ ਕਰ ਲਾ ਰਿਹਾ,
ٹیکس محصول نہ رہے ہیں. پر جس ویلے دے کول نہ دتا گیا ایک پاسے رک دی چھاویں کی بہ گیا. ہویا کہ کچھ دیر بعد گو نے گوبر کیتا اے کر لان والا اٹھ کے کی کرتا ہے اسے گوبر نو چک کے لے آیا اپنا چونکا پوتر کرن لگ پیا اپنا چونکا پوتر کرن لگ پیا. سدگر کہندے نے مردانیا ویخ یہ اوہی گو ہے اوہی برہمن ہے جس نو اے کر تے ٹیکس لا لیا ہے پر اودے گوبر دے نال اے ترنا چلتا ہے اے ترنا چلتا ہے کہ ایسا ہو سکتا ہے. گو برہمن کو کر لاؤ گوبر ترن نہ جائی پائی اس گوبر دے نال نہیں تریا جانا کہ اس گوبر دا تو پوچا لا کے اپنی چونکے نو پوتر کر لوے تے کبھی انج تر جاں گا. سدگر کہندے نے نہیں پر کیتا اس نے کی ہے توتی ٹکا تے جب مالی تان ملے چھا کھائی توتی ٹکا تے جب مالی توتی لائی ہے ٹکا لایا گانے وچ لیو پایا ہے جب مالی ہاتھ وچ مالا بھی پھڑی ہے لیکن کم کی ہے تان ملے چھا کھائی. پھر کردا کی ہے انتر پوجا پڑے کتے با سنجم ترکا بھائی انتر پوجا پڑھدا کی کتیب وید کہندے نے انتر پوجا پڑے کتیباں مسلماناں دی مت دا تے سنجم ترکا پائی سنجم وی کہندے انہاں ورگا ہی رکھیا ہویا ہے. انت وی سدگر نے گل کمال نہیں کر دیتی کہن لگے پنڈت جی برہمن جی میری گل دھیان نال سن لو

ਨਿਰੰਦਾ ਅਗਰ ਤਰਨਾ ਚਾਹੁੰਦੇ ਹੋ ਤੇ ਨਾਮ ਜਪੋ, ਅਗਰ ਤਰਨਾ ਚਾਹੁੰਦੇ ਹੋ ਤੇ ਸਿਮਰਨ ਕਰੋ, ਕਿਉਂਕਿ ਸਿਮਰਨ ਤੋਂ ਬਿਨਾਂ ਤੁਸੀਂ ਤਰ ਨਹੀਂ ਸਕਦੇ। ਤੇ ਭਗਤ ਜੀ ਨੇ ਬੜੇ ਕਮਾਲ ਦੀ ਗੱਲ ਕਹੀ ਹੈ, ਆਓ ਸਾਰੇ ਕਰੋੜ ਸੰਤਾਂ ਨੂੰ ਪਵਿੱਤਰ ਮਿਲ ਕੇ ਆਖੋ।

ਹਰੀ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ, ਝੂਠ ਦਾ ਆਡੰਬਰ ਹੈ। ਇਹ ਮਨੁੱਖ ਤੂੰ ਜਿੰਨਾ ਮਰਜ਼ੀ ਕਰੀ ਜਾ, ਕੋਈ ਲਾਭ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਹੁਣ ਸਤਿਗੁਰੂ ਜੀ ਖਿਆਲ ਦਿੰਦੇ ਨੇ, ਕਿਉਂਕਿ ਇਹ ਸ਼ਬਦ ਭਗਤ ਰਵਿਦਾਸ ਜੀ ਨੇ ਆਰਤੀ ਦਾ ਕਹਿ ਕੇ ਗਾਇਨ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜਿਵੇਂ ਉਸ ਬ੍ਰਾਹਮਣ ਇੱਕ ਪੰਡਿਤ ਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਇਸੇ ਤਰ੍ਹਾਂ ਹੀ ਜਗਨਨਾਥਪੁਰੀ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਤੇ ਕੀ ਵੇਖਦੇ। ਜਗਨਨਾਥਪੁਰੀ ਦਾ ਮੰਦਿਰ ਹੈ, ਅੰਦਰ ਜਗਨਨਾਥ ਦੀ ਮੂਰਤ ਹੈ। ਹੁਣ ਉਸ ਮੂਰਤ ਦੇ ਅੱਗੇ ਇੱਕ ਥਾਲ ਹੈ, ਉਸ ਥਾਲ ਵਿੱਚ ਥੋੜੇ ਜਿਹੇ ਫੁੱਲ ਹਨ, ਧੂਪ ਅਗਰਬੱਤੀ ਬਲ ਰਹੀ ਹੈ, ਇੱਕ ਦੀਵਾ ਜਿਹਦੇ ਵਿੱਚ ਘਿਓ ਤੇ ਬੱਤੀ ਬਾਲ ਕੇ ਦੀਵਾ ਜਗਾਇਆ ਹੋਇਆ। ਉਸ ਥਾਲ ਨੂੰ ਤਿਆਰ ਕਰਕੇ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਕੁਝ ਉਹਦੀ ਉਸਤਤ ਦੇ ਮੁਖ ਦੇ ਵਿੱਚੋਂ ਸ਼ਬਦ ਕਹੇ ਜਾ ਰਹੇ ਨੇ, ਗੀਤ ਗਾਏ ਜਾ ਰਹੇ ਨੇ ਤੇ ਥਾਲ ਨੂੰ ਘੁਮਾਇਆ ਜਾ ਰਿਹਾ। ਸਤਿਗੁਰ ਕਹਿੰਦੇ ਨੇ ਭਾਈ ਇਹ ਕੀ ਕਰ ਰਹੇ ਹੋ? ਕਹਿੰਦੇ ਨੇ ਜੀ ਅਸੀਂ ਜਗਨਨਾਥ ਦੀ ਆਰਤੀ ਉਤਾਰ ਰਹੇ ਹਾਂ। ਸਤਿਸੰਗ ਧਿਆਨ ਦੇਣਾ, ਅਸੀਂ ਆਰਤੀ ਉਤਾਰ ਰਹੇ ਹਾਂ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਜਗਤ ਦੇ ਨਾਥ ਨਾਂ ਬਹੁਤ ਵੱਡਾ ਹੈ, ਜਗਤ ਦਾ ਨਾਥ, ਜੋ ਜਗਤ ਦਾ ਨਾਥ ਹੈ, ਕੀ ਤੁਸੀਂ ਉਹਦੀ ਆਰਤੀ ਇਸ ਥਾਲ ਵਿੱਚ ਉਤਾਰ ਰਹੇ ਹੋ? ਕਹਿਣ ਲੱਗੇ ਹਾਂ ਸਤਿਗੁਰੂ। ਗੁਰੂ ਨਾਨਕ ਪਾਤਸ਼ਾਹ ਬਾਹਰ ਆ ਗਏ। ਹੁਣ ਬਾਹਰ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਰਤੀ ਉਤਾਰ ਲਈ। ਤ੍ਰਾਸਵੀ ਮਹਿਲਾ ਪਹਿਲਾ ਰਾਗਤਨਾ ਸ਼੍ਰੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਆਓ ਮੈਂ ਤੁਹਾਡੇ ਸਮਕਸ਼ ਰੱਖਾਂ। ਇੱਕ ਸਾਨੂੰ ਇਹ ਵੀ ਪਤਾ ਲੱਗਦਾ ਆਰਤੀ ਹੈ ਕੀ, ਕਿਉਂਕਿ ਅੱਜ ਮੈਂ ਦੇਖ ਰਿਹਾ ਹਰ ਗੁਰਦੁਆਰੇ ਆਰਤੀ ਦੀ ਇੱਕ ਮਰਿਆਦਾ ਬਣ ਗਈ ਹੈ। ਆਰਤੀ ਜ਼ਰੂਰ ਹੋਣੀ ਚਾਹੀਦੀ ਹੈ, ਹਾਂ ਭਾਈ ਜ਼ਰੂਰ ਕਰੋ, ਪਰ ਆਰਤੀ ਕਿਵੇਂ ਕਰਨੀ ਹੈ ਤੁਸੀਂ ਬੁੱਧੀ ਅਨੁਸਾਰ ਮੈਂ ਥੋੜੀ ਜਿਹੀ ਵਿਚਾਰ ਤੁਹਾਡੇ ਸਮਕਸ਼ ਰੱਖਣਾ ਚਾਹੁੰਦਾ, ਕਿਉਂਕਿ ਸਾਨੂੰ ਉਸ ਗੁਰਮਤ ਦਾ ਪਤਾ ਲੱਗ ਜਾਏ। ਆਰਤੀ ਕਰਨਾ ਗੁਨਾਹ ਨਹੀਂ ਹੈ, ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਕੀਤੀ ਹੈ ਉਵੇਂ ਕਰਨੀ ਹੈ।

ਬਣਿਆ ਹੋਇਆ ਹੈ, ਉਹਦੀ ਆਰਤੀ ਕਿਵੇਂ ਹੋ ਸਕਦੀ ਹੈ? ਗਗਨ ਮਿਥਾਲ ਰਾਮ ਚੰਦ ਦੀਪਕ ਬਣੇ। ਪੰਡਿਤ ਜੀ ਕਹਿਣ ਲੱਗੇ, ਮਹਾਰਾਜ ਚਲੋ ਮੰਨ ਲਿਆ ਇਹ ਥਾਲ ਹੈ, ਇਹਦੇ ਵਿੱਚ ਦੀਵਾ ਕਿਹੜਾ ਹੈ? ਰਵ ਚੰਦ ਦੀਪਕ ਬਣੇ, ਰਵ ਸੂਰਜ, ਚੰਦ ਚੰਦਰਮਾ, ਉਹ ਇਸ ਵਿੱਚ ਦੀਪਕ ਹਨ। ਧਿਆਨ ਦੇਣਾ, ਸੂਰਜ ਵੱਲ ਵੀ ਵੇਖੋ ਤੇ ਨਹੀਂ ਵੇਖਿਆ ਜਾਂਦਾ, ਇਤਨਾ ਵੱਡਾ ਸੂਰਜ। ਕਹਿੰਦੇ ਨੇ ਗਗਨ ਇੱਕ ਥਾਲ ਹੈ, ਰਵ ਚੰਦ ਦੀਪਕ ਹਨ ਇਸ ਦੀ, ਉਸ ਥਾਲ ਵਿੱਚ ਟਿਕੇ ਹੋਏ ਤਾਰਕਾ ਮੰਡਲ ਜਨਕ ਮੋਤੀ। ਜਿਹੜੇ ਆਕਾਸ਼ ਮੰਡਲ ਵਿੱਚ ਤਾਰੇ ਜਗ ਮੰਗਾ ਰਹੇ ਨੇ, ਇਹ ਉਸ ਥਾਲ ਦੇ ਮੋਤੀ ਹਨ। ਫਿਰ ਕਹਿੰਦੇ ਨੇ ਧੂਪ ਮਲ ਆਣ ਲੋ ਪਵਨ ਚਵਰੋ ਕਰੇ। ਕਹਿੰਦੇ ਨੇ ਮਲੇ ਪਹਾੜ ਦੀ ਖੁਸ਼ਬੂ, ਕਹਿੰਦੇ ਨੇ ਇਹ ਉਹਦੀ ਧੂਪ ਹੈ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਕਹਿੰਦੇ ਨੇ ਇਹ ਜਿਹੜੀ ਪਵਨ ਹੈ ਮੁੱਲੇ ਪਾਰ ਤੋਂ ਆ ਰਹੀ ਹੈ, ਇਹ ਉਹਦੀ ਧੂਪ ਅਗਰਬੱਤੀ ਹੈ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਬੁਲੰਤ ਜੋਤੀ। ਤੇ ਜਿਤਨੀ ਵੀ ਬਨਸਪਤੀ ਹੈ, ਜਿਤਨੀ ਵੀ ਬਨਸਪਤੀ ਅੰਦਰ ਫੁੱਲ ਬੂਟੇ ਨੇ, ਇਹ ਭਾਈ ਸਾਰੇ ਹੀ ਉਹਦੇ ਫੁੱਲ ਹਨ। ਸਗਲ ਬਨਰਾਏ ਫੁਲੰਤ ਜੋਤੀ, ਸਾਰੀ ਬਨਸਪਤੀ ਉਸ ਦੇ ਫੁੱਲ ਹਨ। ਫਿਰ ਸਤਿਗੁਰੂ ਜੀ ਨੇ ਕਿਹਾ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਹੇ ਜਗਤ ਦੇ ਨਾਥ, ਮੈਂ ਤੇਰੀ ਆਰਤੀ ਕਿਵੇਂ ਕਰ ਸਕਦਾ? ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ? ਕੀ ਤੇਰੀ ਆਰਤੀ ਮੈਂ ਇਸ ਛੋਟੇ ਜਿਹੇ ਥਾਲ ਵਿੱਚ ਕਰਾਂਗਾ? ਨਹੀਂ। ਹਾਂ ਭਾਈ, ਆਪਾਂ ਜਦੋਂ ਆਰਤੀ ਕਰਨੀ ਹੈ ਸ਼ਬਦ ਦੇ ਰੂਪ ਵਿੱਚ ਕਰਨੀ ਹੈ, ਨਾ ਥਾਲ ਤਿਆਰ ਕਰਨੇ, ਨਾ ਦੀਵਾ ਬਾਲਣਾ, ਨਾ ਧੂਪ ਅਗਰਬੱਤੀ ਦੀ ਲੋੜ ਹੈ, ਤੇ ਨਾ ਹੀ ਫੁੱਲ ਸੁੱਟਣ ਦੀ ਲੋੜ ਹੈ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ। ਜੇ ਤੁਸੀਂ ਉਸ ਅਕਾਲ ਪੁਰਖ ਦੀ ਆਰਤੀ ਕਰਨੀ ਹੈ ਤੇ ਫਿਰ ਕਿਸ ਪ੍ਰਕਾਰ ਕਰੋ?

ਕਿਉਂਕਿ ਉੱਥੇ ਅਨਹਦ ਆਵਾਜ਼ ਹੈ, ਅਨਹਦ ਆਵਾਜ਼ ਉਹ ਸ਼ਬਦ ਦੀ ਹੈ। ਅਨਹਤਾ ਸ਼ਬਦ ਵਜੰਤ ਬੇਰੀ, ਉਹਦੀਆਂ ਗੂੰਜਾਂ ਪੈ ਰਹੀਆਂ ਨੇ, ਉਹਦਾ ਤੌਂਸਾ ਵੱਧ ਰਿਹਾ ਹੈ ਉਸ ਸ਼ਬਦ ਰੂਪੀ ਆਰਤੀ ਦਾ। ਹੁਣ ਭਗਤ ਜੀ ਨੇ ਇਸੇ ਹੀ ਆਰਤੀ ਨੂੰ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਆਖਿਆ ਕਿ ਹੇ ਮੇਰੇ ਪਾਤਸ਼ਾਹ, ਮੈਂ ਵੀ ਕੁਝ ਆਰਤੀ ਬਾਰੇ ਕਹਿਣਾ ਚਾਹੁੰਦਾ। ਸਤ ਸੰਗਤ, ਮੈਂ ਇਹ ਇਸ ਲਈ ਕਹਿ ਰਿਹਾ ਕਿਉਂਕਿ ਦੁਨੀਆਂ ਦੇ ਲੋਕਾਂ ਨੇ, ਖਾਸ ਤੌਰ ਤੇ ਧਰਮ ਦੇ ਠੇਕੇਦਾਰ ਪੰਡਤਾਂ ਨੇ, ਉਹਨਾਂ ਭਗਤਾਂ ਦੀ ਆਵਾਜ਼ ਨੂੰ ਦਬਾ ਦਿੱਤਾ, ਆਖਿਆ ਤੁਸੀਂ ਸ਼ੁੱਧ ਹੋ, ਨੀਵੀਂ ਜਾਤ ਵਿੱਚੋਂ ਹੋ, ਤੁਸੀਂ ਆਰਤੀ ਨਹੀਂ ਉਚਾਰਨ ਕਰ ਸਕਦੇ, ਤੁਹਾਡੇ ਮੁਖ ਤੋਂ ਕੋਈ ਵੀ ਨਿਕਲਿਆ ਬਚਨ ਅਸੀਂ ਨਹੀਂ ਭਗਵਾਨ ਦੇ ਸਾਹਮਣੇ ਰੱਖਣਾ। ਪਰ ਸਤਿਗੁਰ ਨੇ ਉਹਨਾਂ ਨੂੰ ਮਹਾਨਤਾ ਦਿੱਤੀ, ਆਓ ਭਾਈ ਤੁਸੀਂ ਆਵਾਜ਼ ਉਠਾਓ, ਤੁਸੀਂ ਬੋਲੋ, ਜੈਸਾ ਤੁਸੀਂ ਕਹੋਗੇ ਉਹਨੂੰ ਮੈਂ ਜਗ੍ਹਾ ਦੇਵਾਂਗਾ। ਤੇ ਸਾਧ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਹਿ ਕੇ ਭਗਤਾਂ ਨੇ ਬੋਲਿਆ। ਹੁਣ ਭਗਤ ਕਹਿੰਦੇ ਨੇ ਮੇਰੀ ਨਿਗਾਹ ਵਿੱਚ ਆਰਤੀ ਕੀ ਹੈ? ਕਹਿੰਦੇ ਨੇ ਹੇ ਪ੍ਰਮਾਤਮਾ, ਮੈਂ ਆਰਤੀ ਨੂੰ ਕੀ ਸਮਝਣਾ? ਨਾਮ ਤੇਰੋ ਆਰਤੀ ਮਜਨ ਮੁਰਾਰੇ। ਹੇ ਪ੍ਰਮਾਤਮਾ, ਤੇਰਾ ਨਾਮ ਹੀ ਆਰਤੀ ਹੈ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਮਜਨ ਮੁਰਾਰੇ ਦਾ ਭਾਵ ਹੈ ਤੀਰਥ ਇਸ਼ਨਾਨ। ਮੇਰੇ ਵਾਸਤੇ ਤੇ ਇਸ਼ਨਾਨ ਤੇਰਾ ਨਾਮ ਹੀ ਹੈ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਤੇ ਕੀ ਕਹਿੰਦੇ ਨੇ? ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਕਿਉਂਕਿ ਨਾਮ ਤੋਂ ਬਿਨਾ ਸਭ ਕੁਝ ਮੈਨੂੰ ਝੂਠ ਲੱਗਦਾ।

ਇਹ ਬਿਲਕੁਲ ਅਡੰਬਰ ਹੋ ਰਿਹਾ ਹੈ ਜੋ ਮੇਰੇ ਸਾਹਮਣੇ ਹੋ ਰਿਹਾ ਹੈ। ਕਹਿੰਦੇ ਨੇ ਮੈਂ ਵੇਖਿਆ ਇੱਕ ਪੰਡਿਤ ਨੂੰ, ਪਾਗਲ ਜੀ ਨੇ ਕਹਿੰਦੇ ਨੇ ਵੇਖਿਆ ਇੱਕ ਪੰਡਿਤ ਨੂੰ, ਉਹਨੇ ਬੜਾ ਸੋਹਣਾ ਇੱਕ ਉੱਨ ਦੇ ਕੱਪੜੇ ਦਾ ਆਸਣ ਵਿਛਾਇਆ, ਉਸਦੇ ਉੱਤੇ ਆਪ ਬੈਠਾ ਹੋਇਆ, ਉਸੇ ਤਰ੍ਹਾਂ ਥਾਲ ਸਜਾਇਆ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ। ਕਹਿੰਦੇ ਨੇ ਉਹੀ ਥਾਲ ਸਜਿਆ ਹੋਇਆ, ਉਹਦੇ ਅੰਦਰ ਚਾਰ ਚੀਜ਼ਾਂ ਪਈਆਂ ਹੋਈਆਂ ਨੇ, ਉਹ ਥਾਲ ਅੱਜ ਭਗਵਾਨ ਦੀ ਮੂਰਤੀ ਅੱਗੇ ਘੁਮਾ ਰਿਹਾ। ਮੈਂ ਉਹਨੂੰ ਵੇਖ ਕੇ ਆਖਿਆ, ਹੇ ਮੇਰੇ ਠਾਕੁਰ, ਮੇਰੇ ਵਾਸਤੇ ਆਰਤੀ ਕਿਹੜੀ ਹੈ?

ನಾಮ ತೇರು ಅಂಬಲ್ಲ, ನಾಮ ತೇರು ಚಂದನು. ಸಾಧ ಸಂಗತ್, ಅಂಬಲ ಕಹಿಂದೇನೆ ಪಾಣಿನು, ಚಂದನು ಕಹಿಂದೇನೆ ಚಂದನನು. ಕಹಿಂದೇನೆ ಜಿವೇ ಪಂಡಿತ ನೇ ಕೋಲ ಪಾಣಿ ਨਹੀਂ ਰੱਖਿਆ ਤੇ ਚੰਦਨ ਰਗੜਨ ਵਾਸਤੇ ਇੱਕ ਪੱਥਰ ਦੀ ਸਿੱਲ ਵੀ ਰੱਖੀ ਹੈ, ਉਹਦੇ ਉੱਤੇ ਰਗੜ ਕੇ ਉਹ ਤੈਨੂੰ ਛਿੜਕਾ ਕਰਦੇ ਨੇ, ਪਰ ਮੈਂ ਤੇ ਤੇਰੇ ਨਾਮ ਦਾ ਹੀ ਅੰਬਲੋ ਪਾਣੀ ਬਣਾਇਆ ਹੈ. ਨਾਮ ਤੇਰੋ ਅੰਬਲਾ, ਤੇਰੇ ਨਾਮ ਦਾ ਅੰਬਲਾ ਪਾਣੀ ਨਿਰਮਲ ਜਲ ਹੈ. ਨਾਮ ਤੇਰੋ ਚੰਦਨੋ, ਮੈਂ ਤੇਰੇ ਨਾਮ ਨੂੰ ਹੀ ਚੰਦਨ ਸਮਝਦਾ ਹਾਂ. ਕਸ ਜਪੈ ਨਾਮ ਲੈ ਤੁਝੇ ਯੁਕੋ ਚਾਰੇ. ਕਹਿੰਦੇ ਨੇ ਮੈਂ ਉਹ ਤੇਰੇ ਨਾਮ ਦਾ ਹੀ ਚੰਦਨ ਕਿਸ ਕੇ ਤੇਰੀ ਅਰਪਣ ਕਰ ਦਿੱਤਾ ਹੈ, ਤੈਨੂੰ ਚੜਾ ਦਿੱਤਾ ਹੈ, ਮੈਂ ਨਾਮ ਨੂੰ ਹੀ ਸਭ ਕੁਝ ਸਮਝਿਆ. ਅੱਗੇ ਭਗਤ ਜੀ ਕਹਿੰਦੇ

0: ਲਾਰੇ
1: ਮੈਂ ਤੇਰੇ ਨਾਮ ਦੀ ਹੀ ਜੋਤ ਜਗਾਈ ਹੈ। ਆ ਤੁਸੀਂ ਵੇਖਦੇ ਹੋ ਅਸੀਂ ਜੋਤ ਵੀ ਜਗਾਉਂਦੇ ਹਾਂ, ਜੋਤਾਂ ਵੀ ਜਗਦੀਆਂ ਨੇ, ਪਰ ਸਾਹਿਬ ਕਹਿੰਦੇ ਨੇ ਜੋਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਭਗਤ ਜੀ ਖਿਆਲ ਦਿੰਦੇ ਹੋਏ ਕਹਿੰਦੇ ਨੇ ਨਾਮ ਤੇਰੇ ਕੀ ਜੋਤ ਲਗਾਈ, ਹੇ ਮੇਰੇ ਮਾਲਕ ਮੈਂ ਤੇਰੇ ਨਾਮ ਦੀ ਜੋਤ ਬਲਨੀ ਹੈ। ਉਸ ਨਾਮ ਦੀ ਜੋਤ ਦੀ ਬਰਕਤ ਹੋਇਆ ਕਿ ਪਾਇਓ ਉਜਿਆਰ ਭਵਨ ਸਗਲਾ, ਐਸੀ ਨਾਮ ਦੀ ਜੋਤ ਬਲੀ ਮੇਰੇ ਸਾਰੇ ਭਵਨਾਂ ਅੰਦਰ, ਮੇਰੇ ਘਰ ਅੰਦਰ ਚਾਨਣ ਹੀ ਚਾਨਣ ਹੋ ਗਿਆ। ਇਹ ਹੈ ਨਾਮ ਦੀ ਜੋਤ। ਤੇ ਜਿਨ੍ਹਾਂ ਅੰਦਰ ਨਾਮ ਦੀ ਜੋਤ ਬਲ ਪਏ ਨਾ, ਉੱਥੇ ਅੰਧੇਰਾ ਨਹੀਂ ਰਹਿੰਦਾ, ਉੱਥੇ ਚਾਨਣ ਹੋ ਜਾਂਦਾ ਹੈ, ਉੱਥੇ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰ ਪਵਨ ਸੰਗ ਲਾਰੇ। ਫਿਰ ਕਹਿੰਦੇ ਨੇ ਮਾਲਕ ਤੂੰ ਕਹਿੰਦਾ ਫੁੱਲ ਕਿੱਥੇ ਨੇ, ਮੈਂ ਫੁੱਲ ਵੀ ਬਣਾਏ ਨੇ। ਨਾਮ ਤੇਰੋ ਧਾਗਾ ਨਾਮ ਫੂਲ ਮਾਲਾ ਭਾਰੇ ਅਠਾਰੇ ਸਗਲ ਜੁਠਾਰੇ। ਨਾਮ ਤੇਰੋ ਧਾਗਾ ਮੈਂ ਤੇਰੇ ਨਾਮ ਦਾ ਧਾਗਾ ਬਣਾਇਆ, ਨਾਮ ਫੂਲ ਮਾਲਾ ਮੈਂ ਤੇਰੇ ਨਾਮ ਦੇ ਫੁੱਲਾਂ ਨੂੰ ਪਰੋਲਿਆ। ਇੱਕ ਖਿਆਲ ਯਾਦ ਰੱਖਣਾ, ਕਿਉਂਕਿ ਇਹ ਜੋ ਬਾਣੀ ਹੈ ਨਾ, ਇਹ ਸਾਰੇ ਕਪਾਟ ਖੋਲ ਦਿੰਦੀ ਹੈ। ਹੁਣ ਬਾਣੀ ਨੇ ਜੋ ਖਿਆਲ ਦਿੱਤਾ ਹੈ ਨਾ, ਮੈਂ ਉਹ ਤੁਹਾਡੇ ਸਮਕਸ਼ ਰੱਖ ਰਿਹਾ। ਪੰਡਿਤ ਜੀ, ਇਹ ਜਿਹੜੇ ਤੁਸੀਂ ਫੁੱਲ ਚੜਾਏ ਨੇ, ਇਹ ਠਾਕੁਰ ਨੂੰ ਦੁੱਧ ਦਾ ਭੋਗ ਲਵਾਇਆ, ਜਿਸ ਪਾਣੀ ਨਾਲ ਇਸ਼ਨਾਨ ਕਰਾਇਆ, ਕੀ ਇਹ ਪਾਣੀ ਸੁੱਚਾ, ਕੀ ਇਹ ਫੁੱਲ ਸੁੱਚੇ ਨੇ, ਕੀ ਇਹ ਦੁੱਧ ਸੁੱਚਾ? ਬਿਲਕੁਲ ਨਹੀਂ। ਬਾਣੀ ਦਾ ਫੈਸਲਾ ਹੈ, ਦੁੱਧ ਤਾਂ ਬਛਰੇ ਥਣੋਂ ਬਿਟਾ ਲਿਆ, ਕਿਉਂਕਿ ਜਿਸ ਵੇਲੇ ਬਛਰੇ ਨੇ ਥਣਾਂ ਨੂੰ ਮੂੰਹ ਲਾਇਆ, ਦੁੱਧ ਤੇ ਉਦੋਂ ਹੀ ਝੂਠਾ ਹੋ ਗਿਆ, ਉਹ ਫਿਰ ਦੁੱਧ ਸੁੱਚਾ ਤੇ ਨਾ ਹੋਇਆ। ਕਹਿੰਦੇ ਨੇ ਜਿਸ ਤਰ੍ਹਾਂ ਬਛਰੇ ਨੇ ਦੁੱਧ ਨੂੰ ਝੂਠਾ ਕਰ ਦਿੱਤਾ, ਇਸੇ ਤਰ੍ਹਾਂ ਕਹਿੰਦੇ ਨੇ ਭਵਰੇ ਨੇ ਫੁੱਲ ਦੀ ਸੁਗੰਧ ਲੈ ਕੇ ਫੁੱਲ ਨੂੰ ਝੂਠਾ ਕਰ ਦਿੱਤਾ। ਫੁੱਲ ਵੀ ਝੂਠਾ ਹੈ, ਸੁੱਚਾ ਨਹੀਂ ਹੈ। ਕਹਿੰਦੇ ਨੇ ਇਸੇ ਤਰ੍ਹਾਂ ਪਾਣੀ ਨੂੰ ਮੱਛੀ ਨੇ ਝੂਠਾ ਕਰ ਦਿੱਤਾ, ਕਿਉਂਕਿ ਉਹ ਮੱਛੀ ਪਾਣੀ ਵਿੱਚ ਕਿਤਨੀ ਵਾਰੀ ਇਸ਼ਨਾਨ ਕਰ ਰਹੀ ਹੈ, ਤੇ ਤੁਸੀਂ ਕਿਸ ਪਾਸਿਓ ਉਹਨੂੰ ਸੁੱਚਾ ਕਰਕੇ ਮੰਨਦੇ ਹੋ। ਇਸ ਲਈ ਭਗਤ ਜੀ ਕਹਿੰਦੇ ਨੇ ਹੇ ਪਰਮਾਤਮਾ, ਮੈਂ ਤੇਰੇ ਦਰ ਤੇ ਕੋਈ ਵੀ ਝੂਠੀ ਚੀਜ਼ ਨਹੀਂ ਚੜਾਈ। ਇਸ ਲਈ ਉਹਨਾਂ ਨੇ ਨਾਮ ਨੂੰ ਹੀ ਧਾਗਾ, ਨਾਮ ਨੂੰ ਹੀ ਫੁੱਲ ਆਖਿਆ ਹੈ। ਨਾਮ ਤੇਰੋ ਧਾਗਾ ਨਾਮ ਫੁੱਲ ਮਾਲਾ ਪਾਰ ਅਠਾਰੇ ਸਗਲ ਜੁਠਾ ਰਹੇ। ਕਹਿੰਦੇ ਜਿਤਨੀ ਸਾਰੀ ਬਨਸਪਤੀ ਹੈ ਨਾ, ਹੇ ਮੇਰੇ ਮਾਲਕ, ਮੇਰੀ ਨਿਗਾਹ ਵਿੱਚ ਤੇਰੇ ਨਾਮ ਤੋਂ ਬਿਨਾਂ ਜੁਠੀ ਲੱਗਦੀ ਹੈ। ਪਾਰ ਅਠਾਰੇ ਸਗਲ ਜੁਠਾਰੇ, ਜੁਠਾਰੇ ਦਾ ਭਾਵ ਹੈ ਕਿ ਤੇਰੇ ਨਾਮ ਤੋਂ ਬਿਨਾਂ ਮੈਨੂੰ ਸਭ ਜੁਠਾ ਲੱਗਦਾ, ਤੇਰੇ ਨਾਮ ਤੋਂ ਬਿਨਾਂ ਕੋਈ ਸੁੱਚਾ ਨਹੀਂ ਹੈ। ਫਿਰ ਕਹਿੰਦੇ ਨੇ

0: ਅਰਪਣ ਕੀ ਕਰ ਸਕਦਾ।
1: ਜੇ ਤੁਸੀਂ ਕੁਝ ਬਨਸਪਤੀ ਵਿੱਚੋਂ ਦਿੰਦੇ ਹੋ ਤੇ ਉਹ ਪਰਮਾਤਮਾ ਦੀ ਬਣਾਈ ਹੈ, ਉਹਦੇ ਵਿੱਚ ਮਨੁੱਖ ਦਾ ਕੋਈ ਹੱਥ ਨਹੀਂ ਹੈ। ਮਨੁੱਖ ਨਾ ਆਖੇ ਕਿ ਮੈਂ ਕੁਝ ਭੇਟ ਕਰ ਰਿਹਾ, ਕਹਿਣ ਲੱਗੇ ਬਿਲਕੁਲ ਨਹੀਂ, ਤੇਰਾ ਕੀ ਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਚਵਰ ਟੁਲਾਰੇ। ਹੇ ਮੇਰੇ ਮਾਲਕ, ਮੇਰੇ ਕੋਲ ਹੋਰ ਚੋਰ ਕੋਈ ਨਹੀਂ ਗਾ, ਮੈਂ ਤੇਰੇ ਨਾਮ ਦਾ ਹੀ ਤੇਰੇ ਉੱਤੇ ਚੋਰ ਕਰ ਰਿਹਾ, ਮੈਂ ਉਸ ਨੂੰ ਹੀ ਚੋਰ ਬਣਾ ਲਿਆ ਹੈ। ਫਿਰ ਕਹਿੰਦੇ ਨੇ ਦਸ ਅੱਠਾ ਅੱਠ ਸੱਠੇ ਚਾਰੇ ਖਾਣੀ, ਦਸ ਅੱਠਾ, ਦਸ ਤੇ ਅੱਠ ਅਠਾਰਾਂ, ਇਹ ਅਠਾਰਾਂ ਪੁਰਾਣ ਹਨ। ਅੱਠ ਸੱਠਾ ਅੱਠ ਤੇ ਸੱਠ ਅਠਾਹਠ, ਇਹ ਤੀਰਥ ਹਨ। ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ ਤੇ ਚਾਰ ਖਾਣੀਆਂ ਹਨ, ਅੰਡਜ ਜੀਰਜ ਉਤਪੁਜ ਸੇਤਜ, ਅਠਾਰਾਂ ਪੁਰਾਣ ਹਨ, ਅਠਾਹਠ ਤੀਰਥ ਹਨ ਤੇ ਚਾਰ ਖਾਣੀਆਂ ਹਨ। ਫਿਰ ਕਹਿੰਦੇ ਨੇ ਸਤ ਅੱਜ ਭਗਤ ਜੀ, ਦਸ ਅੱਠਾ ਅੱਠ ਸੱਠ ਹੈ ਚਾਰੇ ਖਾਣੀ, ਇਹ ਵਰਤਨ ਹੈ ਸਗਲ ਸੰਸਾਰੇ, ਇਹ ਵਰਤਨ, ਇਹ ਸਾਰਾ ਸੰਸਾਰ ਇਹਨਾਂ ਜੂਨਾਂ ਦੇ ਵਿੱਚ ਹੀ ਭਟਕ ਰਿਹਾ ਹੈ, ਇਹਨਾਂ ਦੇ ਵਿੱਚ ਹੀ ਫਿਰੀ ਜਾ ਰਿਹਾ ਹੈ। ਕੋਈ ਕਹਿੰਦਾ ਪੁਰਾਣ ਪੜ੍ਹ ਕੇ ਮੁਕਤੀ ਲੈ ਲਓ, ਕੋਈ ਕਹਿੰਦਾ ਤੀਰਥ ਇਸ਼ਨਾਨ ਕਰਕੇ ਮੁਕਤੀ ਲੈ ਲਓ, ਪਰ ਇਹਨਾਂ ਚਾਰੀਆਂ ਖਾਣੀਆਂ ਵਿੱਚ ਭਟਕੀ ਜਾ ਰਹੇ ਨੇ, ਸੰਸਾਰ ਬਸ ਇਹਦੇ ਵਿੱਚ ਫਸਿਆ, ਇਦੋਂ ਬਾਹਰ ਨਹੀਂ ਨਿਕਲ ਸਕਿਆ। ਅੰਤ ਵਿੱਚ ਭਗਤ ਰਵਿਦਾਸ ਜੀ ਕਹਿਣ ਲੱਗੇ, ਹੇ ਮੇਰੇ ਮਾਲਕ, ਆਰਤੀ ਤੇਰੀ ਮੈਂ ਵੀ ਨਹੀਂ ਕਰ ਸਕਦਾ, ਕਿਵੇਂ ਤੇਰੀ ਆਰਤੀ ਹੋ ਸਕਦੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਕਹਿ ਰਵਿਦਾਸ, ਹੇ ਰਵਿਦਾਸ ਆਖ, ਰਵਿਦਾਸ ਆਖ ਰਹੇ ਨੇ, ਰਵਿਦਾਸ ਜੀ ਨੇ ਇਸ ਤਰ੍ਹਾਂ ਆਖਿਆ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਹੇ ਮੇਰੇ ਮਾਲਕ, ਇਹ ਨਾਮ ਹੀ ਤੇਰਾ ਆਰਤੀ ਹੈ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ, ਕਿਉਂਕਿ ਨਾਮ ਸੱਤ ਹੈ। ਦੁਨੀਆਂ ਵੀ ਜਿਤਨੀਆਂ ਚੀਜ਼ਾਂ ਦਿਸ ਰਹੀਆਂ ਨੇ ਝੂਠ ਨੇ, ਨਾਮ ਸੱਤ ਹੈ। ਦੇਖੋ ਸਤ ਸੰਗਤ, ਭਗਤ ਜੀ ਨੇ ਕੈਸੀ ਇੱਕ ਭੂਮਿਕਾ ਨਿਭਾਈ ਹੈ, ਨਾਮ ਤੋਂ ਸ਼ੁਰੂ ਕੀਤਾ ਹੈ ਤੇ ਨਾਮ ਤੇ ਮੁਕਾਇਆ ਹੈ। ਕਹਿੰਦੇ ਨੇ ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ, ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ। ਅੰਤ ਵਿੱਚ ਕੀ ਕਹਿ ਰਹੇ ਨੇ, ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ ਹਰ ਭੋਗ ਤੁਹਾਡੇ, ਕਿਉਂਕਿ ਸੱਤ ਨਾਮ ਹੈ। ਹੇ ਮੇਰੇ ਮਾਲਕ ਜੀ, ਮੈਂ ਤੈਨੂੰ ਭੋਗ ਲਵਾਇਆ ਨਾ ਤੇ ਸੱਤ ਨਾਮ ਦਾ ਹੀ ਲਵਾਇਆ, ਮੈਂ ਨਾਮ ਤੋਂ ਸਿਵਾ ਤੈਨੂੰ ਭੋਗ ਵੀ ਨਹੀਂ ਲਵਾਂਗਾ। ਸੱਤ ਨਾਮ ਹੈ ਹਰ ਭੋਗ ਤੁਹਾਰੇ, ਮੈਂ ਭੋਗ ਵੀ ਸੱਤ ਨਾਮ ਦਾ ਲਵਾਉਂਦਾ ਹਾਂ। ਪਿੱਛੇ ਜਿਹਾ ਕੁਝ ਵਿਚਾਰਾਂ ਚੱਲੀਆਂ ਸਨ ਕਈ ਜਗ੍ਹਾ ਸਾਡੇ ਹਿੰਦੁਸਤਾਨ ਵਿੱਚ ਵੀ, ਇੱਥੇ ਬਾਹਰ ਵੀ, ਵੀ ਜੋ ਗੁਰੂ ਘਰ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ, ਇਹ ਸੁੱਚੇ ਘਿਓ ਦੀ ਬਣਨੀ ਚਾਹੀਦੀ ਹੈ। ਤੇ ਕਈਆਂ ਨੇ ਐਸੀ ਵਿਚਾਰ ਕੀਤੀ ਕਿ ਕਈਆਂ ਵਿੱਚ ਸਮਰੱਥਾ ਨਹੀਂ ਹੈ, ਕੋਈ ਨਹੀਂ ਬਣਾ ਸਕਦੇ, ਕਿ ਉਹ ਦੇਗ ਨਾ ਬਣਾਉਣਗੇ। ਗੱਲ ਇੰਜ ਨਹੀਂ ਹੈ, ਮਨੁੱਖ ਹਰ ਚੀਜ਼ ਆਪਣੇ ਘਰ ਵਿੱਚ ਸੁੱਚੀ ਖਾਂਦਾ ਹੈ, ਲੇਕਿਨ ਗੁਰੂ ਨੂੰ ਸੁੱਚੀ ਕਿਉਂ ਨਹੀਂ ਖਵਾਉਂਦਾ? ਗੁਰੂ ਨੂੰ ਵੀ ਸੁੱਚੀ ਖਵਾਉਣੀ ਚਾਹੀਦੀ ਹੈ। ਗੱਲ ਇਹ ਨਹੀਂ ਹੈ ਸਮਰੱਥਾ ਹੈ ਜਾਂ ਨਹੀਂ, ਨਹੀਂ, ਗੱਲ ਤਾਂ ਸਿਰਫ ਇਤਨੀ ਹੈ ਕਿ ਸਾਡਾ ਗੁਰੂ ਪ੍ਰਤੀਕ ਸਤਿਕਾਰ ਕਿੰਨਾ ਹੋਇਆ ਹੈ, ਅਸੀਂ ਗੁਰੂ ਨੂੰ ਕਿੰਨਾ ਪੁੱਛਾਂਦੇ ਹਾਂ, ਅਸੀਂ ਗੁਰੂ ਤੱਕ ਕੈਸੀ ਪਹੁੰਚ ਕਰਨੇ ਆ। ਭਗਤ ਰਵਿਦਾਸ ਜੀ ਨੇ ਕੇਵਲ ਇਹੀ ਦਰਸਾਇਆ ਕਿ ਮੈਂ ਸੱਤ ਤੋਂ ਬਿਨਾਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਜਿੱਥੇ ਝੂਠ ਦਾ ਸੰਬੰਧ ਆ ਜਾਏ ਮੈਂ ਤੋੜ ਦਿੱਤਾ, ਹੁਣ ਦੁਨੀਆਂ ਨਾਲ ਸੰਬੰਧ ਸੀ ਝੂਠਾ ਮੈਂ ਤੋੜ ਦਿੱਤਾ, ਹੇ ਮਾਲਕ ਤੇਰੇ ਨਾਲ ਸੰਬੰਧ ਹੈ ਸੱਚਾ, ਮੈਂ ਤੇਰੇ ਨਾਲ ਜੁੜ ਲਿਆ। ਇਸ ਲਈ ਸਾਧ ਸੰਗਤ ਆਓ, ਅੱਜ ਦੇ ਇਸ ਪ੍ਰਕਰਨ ਵਿੱਚ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ, ਹਰੀ ਨਾਮ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਝੂਠ ਦਾ ਪਸਾਰਾ ਹੈ, ਇੱਕ ਅਡੰਬਰ ਹੈ, ਉਹਨੂੰ ਤਿਆਗੋ ਤੇ ਕਰੀਏ ਕੀ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਸੱਤ ਨਾਮ ਹੈ ਹਰ ਭੋਗ ਤੁਹਾਰੇ, ਮੈਂ ਸੱਤ ਨਾਮ ਦਾ ਭੋਗ ਤੇਰੇ ਅਰਪਣ ਕੀਤਾ ਹੈ, ਇਸ ਲਈ ਹੇ ਪ੍ਰਮਾਤਮਾ ਤੂੰ ਕਰ ਮੇਰੇ ਤੇ ਕਿਰਪਾ, ਮੇਰੀ ਇਹ ਆਰਤੀ ਕਬੂਲ ਕਰ। ਤੇ ਗੁਰਸਿੱਖ ਨੂੰ ਸਿੱਧ ਕੀ ਮਿਲੀ ਕਿ ਆਪਾਂ ਜਦੋਂ ਵੀ ਆਰਤੀ ਕਰਨੀ ਹੈ نام روپی تے شبد روپی دنیا دی طرح وکھاوا نہیں کرنا، اڈمبر نہیں کرنا، بس شبد روپی آرتی آپا اپنے مالک نو سنانی ہے۔ آؤ سارے مل کے کوئی رسنما نہیں نہ رہے، شبد دیاں تکا

ਉਮਰ ਤੁਹਾਡੀ ਛੋਟੀ ਬਚਪਨ ਦੀ ਨਾਮ ਤੁਸੀਂ ਰੱਖਿਆ ਹਰੀ ਕ੍ਰਿਸ਼ਨ ਕ੍ਰਿਸ਼ਨ ਤੋਂ ਵੀ ਵੱਡਾ ਨਾਮ ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ ਜਿਨ੍ਹਾਂ ਨੇ ਗੀਤਾ ਉਚਾਰੀ ਮੈਂ ਤੁਹਾਨੂੰ ਗੁਰੂ ਤਾਂ ਮੰਨਾਂਗਾ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਤੁਸੀਂ ਗੀਤਾ ਪੜ੍ਹ ਕੇ ਹੀ ਸੁਣਾ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਲਾਲ ਚੰਦ ਜੇ ਤੈਨੂੰ ਅਸਾਂ ਗੀਤਾ ਪੜ੍ਹ ਕੇ ਸੁਣਾ ਦਿੱਤੀ ਫਿਰ ਆਖੇਗਾ ਕਿਧਰੋਂ ਪਹਿਲਾਂ ਪੜ੍ਹੀ ਹੋਵੇਗੀ ਤੇ ਤੂੰ ਇਸ ਤਰ੍ਹਾਂ ਕਰ ਕੋਈ ਇਹੋ ਜਿਹਾ ਬੰਦਾ ਲੈ ਕੇ ਆ ਜਿਹਨੇ ਪਹਿਲਾਂ ਗੀਤਾ ਪੜ੍ਹੀ ਨਹੀਂ ਉਹਦੇ ਕੋਲ ਪੜਵਾ ਦਿੰਦੇ ਆ ਪੰਡਿਤ ਗਿਆ ਐਸੇ ਬੰਦੇ ਨੂੰ ਲੈ ਕੇ ਆਇਆ ਪੜ੍ਹਨਾ ਤਾਂ ਇੱਕ ਪਾਸੇ ਰਿਹਾ ਜਿਹੜਾ ਗੂੰਗਾ ਵੀ ਹੈ ਔਰ ਬੋਲਾ ਵੀ ਨਾ ਸੁਣ ਸਕਦਾ ਹੈ ਨਾ ਬੋਲ ਸਕਦਾ ਮੂੰਹ ਵਿੱਚੋਂ ਲਾਰਾਂ ਵਗਦੀਆਂ ਨੇ ਸਰੀਰ ਦੀ ਸੁੱਧ ਨਹੀਂ ਨਾਮ ਹੈ ਛੱਜੂ ਝੀਵਰ ਹੁਣ ਵਾਅਦਾ ਤੇ ਇਹ ਸੀ ਇਹੋ ਜਿਹਾ ਬੰਦਾ ਲੈ ਕੇ ਆਉਣਾ ਹੈ ਜਿਹਨੇ ਪਹਿਲਾਂ ਕਦੀ ਗੀਤਾ ਪੜ੍ਹੀ ਨਹੀਂ ਪਰ ਉਸ ਨੂੰ ਲੈ ਕੇ ਆਇਆ ਜਿਹੜਾ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ ਸੰਗਤ ਬੈਠੀ ਗੁਰੂ ਦੇ ਚਰਨਾਂ ਵਿੱਚ ਲਾਲ ਚੰਦ ਬੜਾ ਖੁਸ਼ ਪਰ ਇਹ ਦਰਬਾਰ ਵਿੱਚ ਮੈਂ ਜਿੱਤ ਜਾਵਾਂਗਾ ਕਿਉਂਕਿ ਜਿਹੜਾ ਬੋਲ ਹੀ ਨਹੀਂ ਸਕਦਾ ਸੁਣ ਹੀ ਨਹੀਂ ਸਕਦਾ ਉਹ ਕਿਵੇਂ ਗੀਤਾ ਪੜ੍ਹੇਗਾ ਗੁਰੂ ਦੀ ਬੇਅਦਬੀ ਹੋ ਜਾਏਗੀ ਮੇਰੀ ਜਿੱਤ ਹੋਵੇਗੀ ਆ ਕੇ ਮੱਥਾ ਟੇਕਿਆ ਕਹਿਣ ਲੱਗਾ ਮਹਾਰਾਜ ਇਹਦੇ ਕੋਲੋਂ ਗੀਤਾ ਪੜਵਾਓ ਇੱਕ ਬੇਨਤੀ ਕਰਾਂ ਸਤਸੰਗ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿੱਥੇ ਹੋਰ ਸੰਸਾਰ ਨੂੰ ਕਈ ਦੇਣਾ ਦਿੱਤੀਆਂ ਉੱਥੇ ਇੱਕ ਹੋਰ ਦੇਣ ਦਿੱਤੀ ਉਹ ਇੱਕ ਇਹੋ ਜਿਹਾ ਸਮਾਂ ਸੀ ਜਦ ਲੋਕ ਜੰਮਦੀਆਂ ਧੀਆਂ ਨੂੰ ਮਾਰ ਦਿੰਦੇ ਸਨ ਧੀਆਂ ਨੂੰ ਮਾਰਨ ਦਾ ਰਿਵਾਜ ਅੱਜ ਵੀ ਹੈ ਸਾਇੰਸ ਨੇ ਤਰੱਕੀ ਕੀਤੀ ਹੈ ਪਰ ਇਹ ਤਰੱਕੀ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਪਤਾ ਲੱਗ ਜਾਂਦਾ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਲੜਕੀ ਹੈ ਕਿ ਲੜਕਾ ਤੇ ਬਹੁਤੇ ਲੋਕਾਂ ਨੂੰ ਜਦ ਪਤਾ ਲੱਗਦਾ ਜੰਮਣ ਵਾਲੀ ਲੜਕੀ ਹੈ ਤੇ ਜੰਮਣ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੰਦੇ ਲੜਕਾ ਚਾਹੀਦਾ ਲੜਕੀ ਨਹੀਂ ਪਰ ਜੇ ਲੜਕੀਆਂ ਹੀ ਨਾ ਹੋਣਗੀਆਂ ਤੇ ਸੰਸਾਰ ਦੀ ਖੇਡ ਕਿਵੇਂ ਚੱਲੇਗੀ ਅਗਰ ਕੋਈ ਲੜਕੀ ਨਹੀਂ ਹੋਵੇਗੀ ਤੇ ਕੱਲ ਨੂੰ ਮਾਂ ਕਿੱਥੋਂ ਹੋਵੇਗੀ ਭੈਣ ਕਿੱਥੋਂ ਹੋਵੇਗੀ ਪਤਨੀ ਕਿੱਥੋਂ ਹੋਵੇਗੀ ਕਿੱਡਾ ਅਕਿਰਤ ਕਾਣ ਇਨਸਾਨ ਹੋ ਗਿਆ ਇੱਕ ਪਾਸੇ ਮਾਂ ਦੇ ਪੇਟ ਤੋਂ ਜਨਮ ਲੈਂਦਾ ਤੇ ਵੱਡਾ ਹੋ ਕੇ ਫਿਰ ਉਹੋ ਹੀ ਕਹਿੰਦਾ ਕਿ ਧੀਆਂ ਦੀ ਲੋੜ ਨਹੀਂ ਹੈਰਾਨਗੀ ਤੇ ਉਦੋਂ ਹੀ ਹੁੰਦੀ ਹੈ ਜਦੋਂ ਸੱਸਾਂ ਵੀ ਨੂੰਹਾਂ ਦੇ ਦੁਆਲੇ ਹੋ ਜਾਂਦੀਆਂ ਨੇ ਕਿ ਇਹ ਮੁੰਡਾ ਨਹੀਂ ਜੰਮ ਸਕਦੀ ਕੁੜੀਆਂ ਨੂੰ ਜਨਮ ਦੇ ਰਹੀ ਹੈ ਜਦਕਿ ਸੱਸ ਨੂੰ ਨੂੰਹ ਦਾ ਸਾਥ ਦੇਣਾ ਚਾਹੀਦਾ ਧੀਏ ਮਵੀ ਤੇ ਧੀ ਹਾਂ ਅਗਰ ਮੇਰੇ ਮਾਪੇ ਮੇਰਾ ਗੱਲ ਘੁੱਟ ਛੱਡਦੇ ਤੇ ਕੀ ਅੱਜ ਮੈਂ ਹੁੰਦੀ ਦਾਤਾਂ ਤੇ ਦਾਤੇ ਦੇ ਹੱਥ ਹਨ
ਜਦ ਔਰਤ ਔਰਤ ਦੀ ਦੁਸ਼ਮਣ ਬਣਦੀ ਹੈ ਉਦੋਂ ਬੜਾ ਦੁੱਖ ਹੁੰਦਾ ਹੈ। ਜਦਕਿ ਔਰਤ ਨੂੰ ਔਰਤ ਦਾ ਮਾਣ ਰੱਖਣਾ ਚਾਹੀਦਾ, ਧੀਆਂ ਹੋ ਗਈਆਂ ਤੇ ਨੂੰਹ ਦਾ ਕੀ ਦੋਸ਼ ਹੈ। ਇੱਕ ਪਾਸੇ ਕਹਿੰਦੇ ਆ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਜੇ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਫਿਰ ਉਹਦੇ ਹੁਕਮ ਦੇ ਅੱਗੇ ਅਸੀਂ ਬੋਲਦੇ ਕਿਉਂ ਆ। ਧੀ ਹੋਵੇ ਜਾਂ ਪੁੱਤਰ ਹੋਵੇ ਇਹ ਦਾਤੇ ਦੀ ਦਾਤ ਹੈ, ਇਹ ਠੀਕ ਹੈ। ਕਿ ਇੱਕ ਆਸ ਹੁੰਦੀ ਹੈ ਮੁੰਡਾ ਹੋਵੇਗਾ, ਵਿਆਹ ਹੋਵੇਗਾ, ਘਰ ਰਹੇਗਾ, ਸਾਡਾ ਖਾਨਦਾਨ ਵਧੇਗਾ। ਧੀ ਨੇ ਸਹੁਰੇ ਚਲੇ ਜਾਣਾ, ਇਸ ਕਰਕੇ ਮੁੰਡਿਆਂ ਦੀ ਲੋੜ ਸਮਝਦੇ ਆ ਕਿ ਬੁੱਢੇ ਵਾਰੇ ਸਾਡੀ ਸੇਵਾ ਕਰਨਗੇ, ਪਰ ਐਸੇ ਪੁੱਤਰਾਂ ਦਾ ਵੀ ਕੀ ਫਾਇਦਾ ਜਿਹੜੇ ਵੱਡੇ ਹੋ ਕੇ ਮਾਪਿਆਂ ਨੂੰ ਠੋਕਰਾ ਮਾਰ ਕੇ ਘਰੋਂ ਬਾਹਰ ਕੱਢਦੇ। ਜੇ ਸੁੱਖ ਵਾਸਤੇ ਔਲਾਦ ਚਾਹੁੰਦੇ ਆ ਫਿਰ ਸੁੱਖ ਤੇ ਭਾਗਾਂ ਨਾਲ ਹੀ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਤਰਾਂ ਵਾਲੇ ਵੀ ਰੋਂਦੇ ਨੇ ਕਿਉਂਕਿ ਪੁੱਛਦੇ ਨਹੀਂ, ਵਿਚਾਰ ਕਰ ਰਹੇ ਸਾਂ ਕਿ ਜੰਮਦੀਆਂ ਧੀਆਂ ਨੂੰ ਲੋਕ ਮਾਰ ਦਿੰਦੇ ਨੇ, ਧੀ ਨਹੀਂ ਚਾਹੀਦੀ। ਮੁੰਡਾ ਹੋਵੇ ਤੇ ਸਾਰੇ ਪਿੰਡ ਵਿੱਚ ਰੌਲਾ ਕਿ ਮੁੰਡਾ ਜੰਮਿਆ, ਜੇ ਧੀ ਹੋਵੇ ਤੇ ਜੇ ਪੁੱਛੋ ਕਿਸੇ ਨੂੰ ਕੀ ਹੋਇਆ ਤੇ ਮੂੰਹ ਲਟਕਾਇਆ ਹੁੰਦਾ ਜਿਵੇਂ ਸਾਲਾਂ ਦਾ ਬਿਮਾਰ ਧੀ ਹੋਈ ਹੈ। ਇੰਨੇ ਉਦਾਸ ਹੋ ਜਾਂਦੇ ਨੇ ਕਿ ਜਿਵੇਂ ਕਿਸੇ ਨੇ ਸਾਹ ਖਿੱਚ ਲਏ ਨੇ। ਪਰ ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਧੀਆਂ ਨੂੰ ਮਾੜਾ ਕਹਿਣ ਵਾਲੇ ਆ, ਆਪਣੇ ਵੱਲ ਵੀ ਤੇ ਦੇਖ, ਅਗਰ ਤੇਰੀ ਮਾਂ ਨਾ ਹੁੰਦੀ ਤੇ ਤੂੰ ਕਿੱਥੋਂ ਹੁੰਦਾ, ਤੇਰੀ ਪਤਨੀ ਨਾ ਹੁੰਦੀ ਤੇਰਾ ਗ੍ਰਸਤ ਕਿੱਥੋਂ ਹੁੰਦਾ। ਪਤਨੀ ਹੈ ਤੇ ਗ੍ਰਸਤ ਹੈ ਨਾ, ਉਸ ਵੇਲੇ ਵੀ ਲੋਕ ਧੀਆਂ ਨੂੰ ਮਾਰਦੇ ਸਨ। ਔਰ ਕਿਸ ਤਰ੍ਹਾਂ, ਇੱਕ ਹੱਥ ਵਿੱਚ ਛੁਰਾ, ਇੱਕ ਹੱਥ ਵਿੱਚ ਨਵੀਂ ਜੰਮੀ ਹੋਈ ਧੀ, ਤੇ ਪਿਤਾ ਬਾਜ਼ਾਰ ਵਿੱਚ ਦੌੜਦਾ ਸੀ, ਕਿਸਨੇ ਲੜਕੀ ਲੈਣੀ ਹੈ ਤੇ ਲੈ ਲਓ ਨਹੀਂ ਤੇ ਮੈਂ ਇਸ ਨੂੰ ਮਾਰਨ ਲੱਗਾ। ਇਹ ਇਤਿਹਾਸਕ ਸੱਚਾਈਆਂ ਨੇ। ਜੇ ਕੋਈ ਨਹੀਂ ਸੀ ਲੈਂਦਾ ਉਹਨੂੰ ਮਾਰ ਦਿੰਦੇ ਸਨ, ਜੰਮਦੀਆਂ ਧੀਆਂ ਨੂੰ ਮਾਰਨ ਦਾ ਰਿਵਾਜ ਸੀ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵੇਲੇ ਕਿਹਾ ਧੀ ਮਾਰ ਨਾਲ ਲੜਕੀ ਮਾਰ ਦੇ ਨਾਲ ਮੇਰਾ ਕੋਈ ਨਾਤਾ ਨਹੀਂ, ਤੇ ਨਾ ਹੀ ਸਿੱਖ ਨੇ ਐਸੇ ਬੰਦੇ ਦੇ ਨਾਲ ਕੋਈ ਨਾਤਾ ਰੱਖਣਾ ਜਿਹੜੇ ਧੀਆਂ ਨੂੰ ਮਾਰਦੇ ਹਨ। ਔਰ ਇੱਕ ਦੋਸ਼ ਲੜਕੇ ਵਾਲਿਆਂ ਦਾ ਵੀ ਹੈ ਜਿਹੜੇ ਧੀਆਂ ਨੂੰ ਤੰਗ ਕਰਦੇ ਹਨ, ਨੂੰਹਾਂ ਕੋਲੋਂ ਦਾਜ ਮੰਗਦੇ ਹਨ, ਉਹਨਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਇਸ ਕਰਕੇ ਵੀ ਮਾਪੇ ਕਈ ਵਾਰੀ ਸੋਚਦੇ ਨੇ ਕਿ ਧੀ ਨਾ ਹੋਵੇ ਤੇ ਚੰਗਾ ਹੈ, ਪਹਿਲਾਂ ਘਰ ਲੱਭਦੇ ਆ। ਕਈ ਸਾਲ ਲੰਘ ਜਾਂਦੇ ਨੇ ਤੇ ਜੇ ਲੜਕਾ ਲੱਭ ਪਵੇ ਫਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇੱਕ ਦੋਸ਼ ਸਾਡਾ ਵੀ ਹੈ, ਅਸੀਂ ਵੀ ਚੰਗਾ ਘਰ ਦੇਖਦੇ ਹਾਂ, ਬਹੁਤਾ ਪੈਸਾ ਦੇਖਦੇ ਹਾਂ, ਕਾਰ ਹੋਵੇ, ਬੰਗਲਾ ਹੋਵੇ, ਇਹ ਕਿਉਂ ਨਹੀਂ ਦੇਖਦੇ ਕਿ ਜਿਹਦੇ ਨਾਲ ਲੜਕੀ ਵਿਆਹਣੀ ਹੈ ਉਹਦਾ ਜੀਵਨ ਦੇਖੀਏ, ਉਹਦਾ ਆਚਰਣ ਦੇਖੀਏ, ਉਹਦੇ ਅਸੂਲ ਦੇਖੀਏ, ਚੰਗੇ ਜੀਵਨ ਵਾਲਾ ਦੇਖੀਏ, ਉੱਚੇ ਜੀਵਨ ਵਾਲਾ ਦੇਖੀਏ। ਤੇ ਜੇ ਕਿਸਮਤ ਹੋਵੇ ਤੇ ਸਭ ਕੁਝ ਬਣ ਜਾਂਦਾ ਹੈ, ਤੇ ਜੇ ਕਿਸਮਤ ਮਾੜੀ ਹੋਵੇ ਤੇ ਜੋ ਕੁਝ ਕੋਲ ਹੈ ਉਹ ਵੀ ਚਲਾ ਜਾਂਦਾ ਹੈ।

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰਸ ਹੋਈ। ਇਹ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੈ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ।

ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ, ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾਏ ਮੰਗੀ ਜਾਏ, ਬਬੀਹੇ ਦੀ ਨਿਆਂ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ, ਪਾਵੋ ਦਾਨ ਢੀਠ ਹੋਏ ਮੰਗੋ। ਮੰਗ ਰਿਹਾ ਮੰਗਤਾ, ਮਾਲਕ ਕਹਿ ਰਿਹਾ ਨਹੀਂ ਹੈ, ਚਲਾ ਜਾ। ਕਹਿੰਦਾ ਨਹੀਂ ਕੁਛ ਤੇ ਦੇ ਕੇ ਤੋਰ, ਕੁਛ ਤੇ ਮੇਰੀ ਝੋਲੀ ਪਾ, ਮੈਂ ਤੇਰੇ ਕੋਲ ਲੈ ਬਗੈਰ ਨਹੀਂ ਜਾਣਾ। ਇੰਨਾ ਢੀਠ ਬਣਦਾ ਕਈ ਵਾਰ ਮਾਲਕ ਕਿੰਨੀਆਂ ਗੱਲਾਂ ਕਰਦਾ, ਦੇਣ ਵਾਲਾ ਬਹੁਤ ਗੱਲਾਂ ਕਰਦਾ ਪਰ ਉਹ ਬਰਦਾਸ਼ਤ ਕਰੇ, ਹਰ ਗੱਲ ਨੂੰ ਸੁਣੇ, ਕਿਉਂਕਿ ਢੀਠ ਬਣਦਾ। ਜਦ ਤੱਕ ਢੀਠ ਨਹੀਂ ਬਣਦਾ ਤਦ ਤੱਕ ਦਾਤ ਨਹੀਂ ਮਿਲਣੀ। ਪਾਵੋ ਦਾਨ ਢੀਠ ਹੋਏ ਮਨ, ਢੀਠ ਬਣ ਕੇ ਮੰਗੀ ਜਾ ਮੰਗੀ ਜਾ ਮੰਗੀ ਜਾ। ਹੁਣ ਗੱਲ ਆ ਗਈ ਤੀਸਰੇ ਗੁਣ ਦੀ, ਤੀਸਰਾ ਗੁਣ ਹੈ ਜੀ ਮੰਗਤਾ ਡਰ ਨਾ ਛੱਡੇ। ਕਿਵੇਂ? ਤਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦਰ ਫੜ ਕੇ ਬਹਿ ਜਾ ਤੇ ਦਰ ਨਾ ਛੱਡੇ। ਹੇ ਮਾਲਕ ਮੰਗ ਰਹੇ, ਢੀਠ ਬਣ ਗਏ, ਦਰ ਨਹੀਂ ਛੱਡਣਾ, ਦਾਤ ਲੈ ਕੇ ਜਾਣ। ਪਰ ਹੁੰਦਾ ਕੀ ਹੈ, ਅਸੀਂ ਸਿਰਫ ਮੰਗਣਾ ਤੇ ਜਾਣ ਲੈਂਦੇ ਹਾਂ, ਮੰਗਣਾ ਆਉਂਦਾ ਨਹੀਂ। ਮੰਗਣਾ ਕੀ ਹੈ ਇਹ ਵੀ ਪਤਾ ਨਹੀਂ, ਮੰਗਣਾ ਕਿਵੇਂ ਹੈ ਇਹ ਵੀ ਨਹੀਂ ਜਾਣਦੇ। ਤੇ ਜਿਹੜੇ ਮੰਗਤੇ ਦੇ ਗੁਣ ਨੇ ਉਹ ਤੇ ਸਾਡੇ ਅੰਦਰ ਹੈ ਹੀ ਕੋਈ ਨਹੀਂ। ਜੇ ਹੋਵੇ ਤੇ ਕਿਸੇ ਅੰਦਰ ਇੱਕ ਆ ਜਾਂਦਾ, ਲਓ ਜੀ ਮੰਗਣਾ, ਮੰਗੀ ਜਾਂਦਾ, ਕੁਝ ਸਮਾਂ ਮੰਗਿਆ ਨਹੀਂ ਮਿਲਿਆ ਚਲਾ ਗਿਆ। ਕਿਸੇ ਵਿੱਚ ਦੂਜਾ ਗੁਣ ਆ ਜਾਂਦਾ, ਢੀਠ ਬਣ ਕੇ ਬਹਿ ਜਾਂਦਾ, ਇਤਨਾ ਢੀਠ ਬਣ ਗਿਆ ਕਿ ਮੰਗੀ ਜਾ ਰਿਹਾ ਨਹੀਂ ਮਿਲਿਆ, ਉਹ ਵੀ ਚਲਾ ਗਿਆ। ਤੀਸਰਾ ਗੁਣ ਅਸੀਂ ਗ੍ਰਹਿਣ ਨਹੀਂ ਕਰਦੇ ਕਿ ਜਿਹੜਾ ਬੜਾ ਜ਼ਰੂਰੀ ਹੈ। ਤੀਸਰਾ ਗੁਣ ਹੈ ਮੰਗਤਾ ਦਰ ਨਾ ਛੱਡੇ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਮੰਗੀ ਜਾਂਦੇ ਹਾਂ, ਢੀਠ ਵੀ ਬਣ ਦਿੰਦੇ ਹਾਂ, ਜਦੋਂ ਦਾਤ ਲੈਣ ਦਾ ਸਮਾਂ ਆਉਂਦਾ ਉਦੋਂ ਅਸੀਂ ਦਰ ਛੱਡ ਕੇ ਚਲੇ ਜਾਂਦੇ, ਬਸ ਉਦੋਂ ਸਾਨੂੰ ਉਹ ਦਾਤ ਨਹੀਂ ਮਿਲਦੀ। ਤੁਹਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਦਰ ਨਹੀਂ ਛੱਡ ਕੇ ਜਾਣਾ ਭਾਵੇਂ ਕੁਝ ਹੋ ਜਾਵੇ। ਸਾਹਿਬ ਕਹਿੰਦੇ ਨਾ ਆਖਰ ਵਿੱਚ